This is 101% pure. You are tuned into the one above, 101 F.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

0: actually sucks.
1: And now you are tuned into
2: FM 101.
3: FM 101.
4: FM 101.
1: FM 101. 101. 101. 101.

0: شکریہ آپ نے FM 101 ٹیون کیا.
1: This is FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.

आप सुन रहे हैं FM 101।

आप सुन रहे हैं FM 101।

This is FM 101.

0: Street Socks.
1: And now you are tuned into
2: FM 101.
3: FM 101.
4: FM 101.

0: Street Socks.
1: And now you're tuned into
2: FM 101.
3: FM 101.
4: FM 101.
5: FM 101.

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

0: really sucks.
1: And now you are tuned into
2: FM 101.
3: FM 101.

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ।

FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 naal naal sade te naal naal tuade. Kyun ji koi shak hai kya?

0: there's only one station that keeps you moving. Hot Wired Radio. Today's best music. Q101. Electric.
1: Smile and dial 111-000-101 FM.
2: You're listening to FM 101, a bale bale or shower shower.
3: ਨੂਰੀ ਨੱਕ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਇਸੇ ਤਰ੍ਹਾਂ ਭਗਦਾ ਵੱਜ ਜਾਂਦੀ ਹੈ।
4: ਇੱਕ ਮਾਮੂਲੀ ਕੈਦੀ ਦੀ ਇੰਨੀ ਦਸ਼ਾ

101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ

ਅਸਲਾਮ ਅਲੈਕੁਮ ਵਰਮਨ ਐਫ ਐਮ ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਆਵਾਜ਼ ਦੇ ਜੇ ਤੁਹਾਡੇ ਆਪਣੇ ਮੇਜ਼ਬਾਨ ਸੱਜਣ ਬੇਲੀ ਦੇ ਮਿੱਤਰ ਵਸੀਮ ਅਹਿਮਦ ਦੀ ਸਾਰੇ ਭੈਣਾਂ ਤੇ ਭਰਾਵਾਂ ਦੇ ਸੱਜਣਾਂ ਤੇ ਬੇਲੀਆਂ ਨੂੰ ਮੈਂ ਟੱਬਰ ਖਾ ਜਾਵਾਂ ਤੇ ਟਕਾਰ ਨਾ ਮਾਰਾਂ। ਅੱਜ ਤਾਂ ਆਉਂਦੇ ਆ ਸਾਰੀ ਜਨਾਬ ਰਾਹ ਦੇ ਵਿੱਚ ਹੀ, ਜਦੋਂ ਮੈਂ ਸਟੂਡੀਓ ਲਾਦਾ ਪਿਆ ਸੀ ਤੇ ਡਾਇਲੋਗ ਮੇਰੇ ਨਾਲ ਭੱਜ ਭੱਜ ਕੇ ਆਉਂਦੇ ਪਏ ਸੀ ਅਤੇ ਸਾਰੇ ਸੱਜਣਾਂ ਅਤੇ ਬੇਲੀਆਂ ਅਤੇ ਮਿੱਤਰਾਂ ਨੂੰ ਅਤੇ ਭੈਣਾਂ ਅਤੇ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਹੱਬਤ ਭਰਿਆ, ਉਹ ਗਲੂਸ ਭਰਿਆ ਅਤੇ ਪਿਆਰਾਂ ਭਰਿਆ, ਸਲਾਮ ਕਬੂਲ ਹੋਵੇ। ਉਹ ਕੀ ਹਾਲ ਚਾਲ ਆ? ਠੀਕ ਠਾਕ ਆ, ਵਧੀਆ, ਸਾਰਾ ਕੁਝ ਵਧੀਆ ਵਧੀਆ ਲੱਗਦਾ ਪਿਆ ਹੈਗਾ। ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੀ ਅੱਜ ਦੇ ਦਿਨ, ਹੁਣ ਤੋਂ ਲੈ ਕੇ ਦੁਪਹਿਰ 3 ਵਜੇ ਤੋੜੇ, ਜਿਹੜੇ ਸੱਜਣਾਂ ਅਤੇ ਬੇਲੀਆਂ ਅਤੇ ਭਰਾਵਾਂ ਭਰਾਵਾਂ ਅਤੇ ਮਿੱਤਰਾਂ ਨੇ ਉਹਨਾਂ ਨੇ ਸਾਡੇ ਵਰਮਨ ਐਫ ਐਮ ਪਾਕਿਸਤਾਨ ਨੂੰ ਟਿਊਨ ਕੀਤਾ ਹੈਗਾ। ਉਹਨਾਂ ਨੇ ਦਿੱਲੀ ਆ ਗਰਾਈਆਂ ਨਾਲ ਕਹਾਂਗਾ ਜੀ ਆਇਆਂ ਨੂੰ, ਮੇਰੇ ਸੱਜਣ ਬੇਲੀ ਮਿੱਤਰ, ਮੇਰੇ ਸੋਹਣੇ, ਮੇਰੇ ਚੰਨ, ਮੇਰੇ ਸੂਰਜ, ਮੇਰੇ ਮੱਖਣ, ਆਏ ਹਾਏ ਹਾਏ ਹਾਏ, ਸਾਰੇ ਦੇ ਸਾਰੇ ਮੇਰੇ ਲਿਸਨਰ, ਮੇਰੇ ਭੈਣਾਂ ਭਰਾ, ਸਾਰੇ ਦੇ ਸਾਰੇ ਬੜੇ ਚੰਗੇ, ਬੜੇ ਪਿਆਰੇ ਅਤੇ ਬੜੇ ਵਧੀਆ। ਇਹ ਅੱਜ ਉੱਧਰ ਫਲੇਲੇ ਲਾਏ ਨੇ, ਅੱਜ ਗੁੱਲੇ ਚੱਗੇ ਪਾਏ ਨੇ, ਕਿਆ ਬਾਤ ਹੈ ਜਨਾਬ ਵੀ, ਕਹਿੰਦੇ ਸੱਚ ਸੰਵਰ ਕੇ ਅਗਰ ਕੋਈ ਆਉਂਦਾ ਤਾਂ ਬੜਾ ਦਿਲ ਖੁਸ਼ ਹੋ ਜਾਂਦਾ। ਸਾਨੂੰ ਵੀ ਚਾਹੀਦਾ ਕਿ ਅਸੀਂ ਸੱਚ ਸੰਵਰ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਅਤੇ ਵਧੀਆ ਵਧੀਆ ਬਣ ਕੇ ਜਾਈਏ, ਪੁੱਠੇ ਸਿੱਧੇ ਪੌਦੇ ਵਾਹ ਕੇ ਸ਼ਹਿਰੀ ਬਾਬੂ ਨੰਗਦਾ, ਠੀਕ ਹੈ ਨਾ? ਸ਼ਹਿਰੀ ਬਾਬੂ ਦਾ ਹੱਕ ਹੀ ਨਹੀਂ ਗਾ ਪੁੱਠੇ ਸਿੱਧੇ ਪੌਦੇ ਵਾਹਣ ਦਾ, ਅਤੇ ਪਿੰਡਾਂ ਥਾਵਾਂ 'ਤੇ ਲੋਕ ਵੀ ਪੁੱਠੇ ਸਿੱਧੇ ਪੌਦੇ ਵਾਹ ਸਕਦੇ ਨੇ। ਅਤੇ ਜਨਾਬ ਅਸੀਂ ਤੁਹਾਨੂੰ ਆਪਣੇ ਪਿੰਡ 'ਚ ਕਹਿੰਦੇ ਹਾਂ ਜੀ, ਐਨ ਡੇਰਾ ਸਜਿਆ ਪਿਆ, ਡੇਰੇ 'ਤੇ ਮੂੜੇ ਪਏ ਨੇ, ਮੂੜੇ ਕਿਹੜੇ ਪਏ ਨੇ? ਜਿਹਦੇ ਪਿੱਛੇ ਢੋਲ ਲਾਉਣ ਵਾਲੇ ਮੂੜੇ ਹੁੰਦੇ ਨੇ, ਵੱਡੇ ਵੱਡੇ ਵੱਡੇ ਸੂਫੇ। ਸ਼ਹਿਰੀ ਬਾਬੂ ਦਾ ਹੱਕ ਹੀ ਨਹੀਂ ਗਾ ਪੁੱਠੇ ਸਿੱਧੇ ਪੌਦੇ ਵਾਹਣ ਦਾ, ਅਤੇ ਪਿੰਡਾਂ ਥਾਵਾਂ 'ਤੇ ਲੋਕ ਵੀ ਪੁੱਠੇ ਸਿੱਧੇ ਪੌਦੇ ਵਾਹ ਸਕਦੇ ਨੇ। ਅਤੇ ਜਨਾਬ ਅਸੀਂ ਤੁਹਾਨੂੰ ਆਪਣੇ ਪਿੰਡ 'ਚ ਕਹਿੰਦੇ ਹਾਂ ਜੀ, ਐਨ ਡੇਰਾ ਸਜਿਆ ਪਿਆ, ਡੇਰੇ 'ਤੇ ਮੂੜੇ ਪਏ ਨੇ,

ਬਿਲਕੁਲ ਤੁਸੀਂ ਮਹਿਸੂਸ ਕਰਨਾ ਮਹਿਸੂਸ ਕਰਨਾ ਇੱਕ ਹੁੰਦਾ ਪੰਜਾਬੀ 'ਚ ਕਹਿੰਦਾ ਤੁਸੀਂ ਮਹਿਸੂਸ ਤਾਂ ਨਹੀਂ ਕਰਨਾ ਮੇਰੀ ਗੱਲ ਨੂੰ ਮਹਿਸੂਸ ਤਾਂ ਨਹੀਂ ਕੀਤਾ ਇਹ ਤੁਸੀਂ ਉਹ ਵੀ ਕਰ ਲੈਣਾ ਉਹ ਵੀ ਮਹਿਸੂਸ ਕਰ ਲੈਣਾ ਅਤੇ ਇਹ ਵੀ ਮਹਿਸੂਸ ਕਰ ਲੈਣਾ ਕਿ ਸਾਰਾ ਕੁਝ ਸਾਡੇ ਕੋਲ ਮੌਜੂਦ ਆ ਵਧੀਆ ਵਧੀਆ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰਨੀਆਂ ਹੈਗੀਆਂ ਤੁਸੀਂ ਵੀ ਮੇਰੇ ਨਾਲ ਵਧੀਆ ਵਧੀਆ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਤੈਨੂੰ ਕੁਛ ਬਿਲਕੁਲ ਨਹੀਂ ਕਰਨਾ ਹੈਗਾ ਜਿਹੜੇ ਕੋਲ ਕੀ ਗੁੱਸਾ ਕਰਦੇ ਨਾ ਮੈਂ ਉਹਨਾਂ ਨੂੰ ਰੇਂਜੋ ਜਾਣਾ ਜੇ ਮੈਂ ਰੇਂਜੋ ਜਾਵਾਂ ਤਾਂ ਮੈਂ ਉਹ ਕਹਿੰਦੇ ਨੇ ਜਨਾਬ ਮੈਂ ਗੁੱਸੇ ਦਾ ਬੜਾ ਭੈੜ ਆਏਗਾ ਜੇ ਓਕੇ ਜਨਾਬ ਗੁੱਸੇ ਦਾ ਭੈੜਾ ਨਹੀਂ ਹੋਣਾ ਚਾਹੀਦਾ ਗੁੱਸੇ ਦਾ ਗੁੱਸਾ ਆਉਣਾ ਹੀ ਨਹੀਂ ਚਾਹੀਦਾ ਅਗਰ ਗੁੱਸਾ ਆਵੇ ਨਾ ਤਾਂ ਬੰਦੇ ਨੂੰ ਚਾਹੀਦਾ ਕਿ ਗੁੱਸੇ ਨੂੰ ਕਿਤੇ ਦੂਰ ਭੇਜ ਦੇਵੇ ਤੁਹਾਨੂੰ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਹਮੇਸ਼ਾ ਦੱਸਦਾ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਇਹ ਪ੍ਰੋਗਰਾਮ ਅਸੀਂ ਡੈਡੀਕੇਟ ਕਰਦੇ ਹਾਂ ਬੜਾ ਬਾਦਸ਼ਾਹ ਮਦਰਸ਼ਾ ਨੂੰ ਮਦਰਸ਼ਾ ਪਾਕਿਸਤਾਨ ਦੀਆਂ ਪੰਜਾਬੀ ਫਿਲਮਾਂ ਦਾ ਸੁਪਰ ਹਿੱਟ ਵਿਲਨ ਰਹੇ ਨੇ ਅਤੇ ਉਹਨਾਂ ਦੀ ਬੜਕਾਂ ਅੱਜ ਵੀ ਮਸ਼ਹੂਰ ਨੇ ਅਤੇ ਅੱਜ ਜਿਹੜੀ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਬੜਕ ਮਾਰੀ ਹੈ ਨਾ ਉਹ ਵੀ ਉਹਨਾਂ ਦੀ ਬੜਕ ਹੀ ਸੀ ਠੀਕ ਹੋ ਗਿਆ ਜੀ ਉਹਨਾਂ ਦੀ ਆਵਾਜ਼ ਨੂੰ ਵੀ ਪ੍ਰੋਗਰਾਮ 'ਚ ਅਸੀਂ ਅਕਸਰ ਸ਼ਾਮਿਲ ਕਰਦੇ ਹਾਂ ਅੱਜ ਵੀ ਕੋਸ਼ਿਸ਼ ਕਰਾਂਗੇ ਜ਼ਰੂਰ ਸ਼ਾਮਿਲ ਕਰੀਏ ਅਤੇ ਨਾਲ ਨਾਲ ਅਸੀਂ ਤੁਹਾਨੂੰ ਦੱਸੀਏ ਕਿ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਤਾਂ ਧਿਆਨ ਨਾਲ ਗੱਡੀ ਚਲਾਉਣੀ ਟ੍ਰੈਫਿਕ ਦੇ ਜਿੰਨੇ ਵੀ ਕਾਨੂੰਨ ਹੈਗੇ ਨੇ ਨਾ ਉਹਨਾਂ ਕਾਨੂੰਨਾਂ ਨੂੰ ਮੰਨਾਂਗੇ ਅਤੇ ਫਿਰ ਅਸੀਂ ਅਗਾਂਹ ਵਧਾਂਗੇ ਅਗਰ ਉਹਨਾਂ ਕਾਨੂੰਨਾਂ ਨੂੰ ਨਹੀਂ ਮੰਨਾਂਗੇ ਤਾਂ ਫਿਰ ਕਿੱਦਾਂ ਹੋ ਚਲਾਨ ਹੋ ਜਾਓ ਹੋਰ ਕੀ ਹੋਊਗਾ ਹੁਣ ਮੈਂ ਭੱਜਿਆ ਦਾ ਸਾਂ ਆਉਂਦਾ ਪਿਆ ਸੀ ਰਾਤ ਜਿੰਨਾਂ ਪੁਲਿਸ ਵਾਲੇ ਲੁੱਕੇ ਖੜੇ ਸੀ ਲੁਕਿਆ ਸ਼ਹਿਜ਼ਾਦੇ ਦਰਖਤ ਦੇ ਥੱਲੇ ਲੁੱਕੇ ਖੜੇ ਸੀ ਇੰਝ ਕਰਕੇ ਮੋਟਰਸਾਈਕਲ ਵਾਲਾ ਆਇਆ ਬਗੈਰ ਹੈਲਮਟ ਤੋਂ ਇੰਝ ਕਰਕੇ ਉਹ ਆਏ ਇੰਝ ਉਹਨਾਂ ਨੇ ਫੜੇ ਇੰਝ ਚਲਾਨ ਕੱਟੇ ਇੰਝ ਮੇਰੇ ਸਾਈਡ ਤੋਂ ਨਿਕਲ ਗਿਆ ਮਗਰ ਮੇਰਾ ਕੋਈ ਚੱਕਰ ਨਹੀਂ ਸੀ ਐਸਾ ਹਾਂ ਜੀ ਉਹਨਾਂ ਦੇ ਚੱਕਰ ਸੀ ਜਿਹੜੇ ਹੈਲਮਟ ਸੀ ਪਾਇਆ ਆ ਤਾਂ ਖੈਰ ਜਨਾਬ ਇਸ ਵਾਸਤੇ ਟ੍ਰੈਫਿਕ ਦੇ ਰੂਲ ਕਾਨੂੰਨ ਨੂੰ ਮੰਨਣਾ ਬੜਾ ਜ਼ਰੂਰੀ ਅਗਰ ਨਹੀਂ ਮੰਨਾਂਗੇ ਤਾਂ ਆਪਣਾ ਨੁਕਸਾਨ ਕਰਾਂਗੇ ਅਤੇ ਸਾਡਾ ਨੁਕਸਾਨ ਕੀ ਹੈ ਕਿ ਅਗਰ ਐਕਸੀਡੈਂਟ ਹੋ ਜਾਵੇ ਨਾ ਵੈਸੇ ਤਾਂ ਬੰਦੇ ਨੂੰ ਬੜਾ ਮਜ਼ਾ ਆਉਂਦਾ ਗੱਡੀ ਤੇਜ਼ ਚਲਾਉਣ ਦਾ ਮੋਟਰਸਾਈਕਲ ਤੇਜ਼ ਚਲਾਉਣ ਦਾ ਸੜਕ ਭੱਜ ਕੇ ਕ੍ਰੋਸ ਕਰਨ ਦਾ ਪਰ ਅਗਰ ਕੋਈ ਖੁਦਾ ਨਾ ਖਾਸਤਾ ਸੱਟ ਲੱਗ ਜਾਵੇ ਨਾ ਤਾਂ ਫਿਰ ਲੱਗ ਪਤਾ ਜਾਂਦਾ ਜਾਂ ਤਾਂ ਫਿਰ ਭਲਵਾਨਾਂ ਕੋਲ ਜਾਣਾ ਪੈਂਦਾ ਭਲਵਾਨ ਜੀ ਉਹ ਮੇਰੇ ਕੋਲ ਤੁਰੇ ਨਹੀਂ ਜਾ ਰਿਹਾ ਉਹ ਤਰ੍ਹਾਂ ਪੱਟੀ ਕਰ ਦਿਓ ਭਲਵਾਨ ਵੀ ਕਹਿੰਦਾ 15-20 ਦਿਨ ਮਹੀਨਾ 2 ਮਹੀਨੇ 3 ਮਹੀਨੇ ਖੁਦਾ ਨਾ ਖਾਸਤਾ ਮੰਜੀ 'ਤੇ ਪਿਆ ਰਿਹਾ ਗੱਲ ਇੱਥੇ ਹੀ ਖਤਮ ਕਰਾਂਗਾ ਬੜੀ ਲੰਮੀ ਗੱਲ ਹੋ ਗਈ ਹੈ ਇਹਦੇ ਨਾਲ ਨਾਲ ਤੁਹਾਨੂੰ ਦੱਸਿਆ ਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਸੀਂ ਰਵਾਇਤਾਂ ਦੀ ਗੱਲਾਂ ਕਰਾਂਗੇ ਹਮੇਸ਼ਾ ਇਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਰਵਾਇਤਾਂ ਨੇ ਉਹਨਾਂ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਕੁਝ ਅਖਾਣ ਪੁੱਛਾਂਗੇ ਕੁਝ ਗੱਲਬਾਤ ਸੁਣਾਵਾਂਗੇ ਅਤੇ ਕੁਝ ਗੱਲਬਾਤ ਸੁਣਾਂਗੇ ਸੁਰ ਸੁਨੇ ਗਾਣੇ ਸਦਾਬਹਾਰ ਗਾਣੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਇੱਕ ਤੋਂ ਬਾਅਦ ਇੱਕ ਗਾਣਾ ਅਤੇ ਜਨਾਬ ਮੇਲਿਆਂ ਠੇਲਿਆਂ ਦੇ ਵਿੱਚ ਮੌਤ ਦੇ ਖੂਹ ਲੱਗੇ ਹੁੰਦੇ ਸੀ ਮੌਤ ਦੇ ਖੂਹ ਦੇ ਉੱਤੇ ਬਾਹਰਲੇ ਪਾਸੇ ਨਾ ਉਹਨਾਂ ਨੇ ਬਣਾਇਆ ਹੁੰਦਾ ਸੀ ਇੱਕ ਸਟੈਂਡ ਬਣਾਇਆ ਹੁੰਦਾ ਸੀ ਇੱਕ ਸਟੇਜ ਬਣਾਇਆ ਹੁੰਦਾ ਸੀ ਉਤਲੇ ਹਿੱਸੇ 'ਚ ਅਤੇ ਜਦੋਂ ਵੇਖਦੇ ਸੀ ਨਾ ਕਿ ਹੁਣ ਇਹਨਾਂ ਦਾ ਸ਼ੋਅ ਸ਼ੁਰੂ ਹੋਣਾ ਅਤੇ ਉੱਥੇ ਨਾ ਉਹ ਖੁਦਰੇ ਇਕੱਠੇ ਕਰਕੇ ਨਾ ਅਤੇ ਮਿਊਜ਼ਿਕ ਲਾਉਂਦੇ ਸੀ ਅਤੇ ਉਹ ਥੋੜ੍ਹਾ ਹਿੱਲਾ ਜੁੱਲਾ ਸ਼ੁਰੂ ਕਰਦੇ ਸੀ ਅਤੇ ਸਾਰਾ ਮੇਲਾ ਮੇਰੇ ਨਾਲ ਦੇ ਸਾਰੇ ਸ਼ੌਕੀਨ ਉੱਥੇ ਜਮ੍ਹਾਂ ਹੋ ਜਾਂਦੇ ਸੀ ਨਾਲ ਹੀ ਉਸ ਅੰਦਰ ਚਲੇ ਜਾਂਦੇ ਸੀ ਕਹਿੰਦੇ ਟਿਕਟ ਦੋ ਰੁਪਏ ਫਿਰ ਟਿਕਟ ਖਰੀਦਣੀ ਪੈਂਦੀ ਸੀ ਫਿਰ ਅੰਦਰ ਜਾਣਾ ਪੈਂਦਾ ਸੀ ਅੰਦਰ ਵੀ ਕੋਈ ਐਵੇਂ ਕੁਛ ਨਹੀਂ ਸੀ ਹੁੰਦਾ ਬਸ ਉਹ ਬਾਹਰੋਂ ਬਾਹਰ ਹੀ ਸਾਰਾ ਕੁਛ ਹੁੰਦਾ ਸੀ ਜੋ ਹੁੰਦਾ ਸੀ ਬਾਹਰੋਂ ਲੋਕ ਵੇਖ ਕੇ ਖੁਸ਼ ਹੋ ਲੈਂਦੇ ਸੀ ਫਿਰ ਟਿਕਟ ਲੈ ਕੇ ਅਤੇ ਫਿਰ ਮੌਤ ਦਾ ਖੂਹ ਵੇਚਦੇ ਸੀ ਮੌਤ ਦੇ ਖੂਹਾਂ ਦੀਆਂ ਵੀ ਗੱਲਾਂ ਕਰਾਂਗੇ ਆਹ ਪੀਂਗਾਂ ਦੀਆਂ ਗੱਲਾਂ ਵੀ ਕਰਾਂਗੇ ਆਹ ਬਰਸਾਤ ਦੇ ਮੌਸਮ ਦੀਆਂ ਗੱਲਾਂ ਵੀ ਕਰਾਂਗੇ ਕਾਲੀਆਂ ਇੱਟਾਂ ਕਾਲੇ ਰੋਡ ਦੀ ਗੱਲ ਵੀ ਕਰਾਂਗੇ ਅਤੇ ਉਹਦੇ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਕੱਲ੍ਹ ਬਾਰਿਸ਼ਾਂ ਬੁਰਸ਼ਾਂ ਹੋ ਰਹੀਆਂ ਨੇ ਅਤੇ ਆਪਣੀ ਛੱਤ ਦਾ ਖਾਸ ਤੌਰ 'ਤੇ ਖਿਆਲ ਰੱਖਣਾ ਅਤੇ ਉਹਦੇ ਨਾਲ ਨਾਲ ਤੁਸੀਂ ਕੀ ਕਰਨਾ ਕਿ ਛੱਤ ਉੱਤੇ ਜਾ ਕੇ ਵੇਖਣਾ ਕੋਈ ਬਲੋਕੇਜ ਤਾਂ ਨਹੀਂ ਕੋਈ ਮਸਲਾ ਤਾਂ ਨਹੀਂ ਕੋਈ ਮਸਾਇਲ ਤਾਂ ਨਹੀਂ ਅਗਰ ਉੱਥੇ ਤੁਹਾਨੂੰ ਕੋਈ ਬਲੋਕੇਜ ਲੱਗੇ ਤਾਂ ਫਿਰ ਉਹਨੂੰ ਦੂਰ ਕਰੋ ਕੋਈ ਚੀਜ਼ ਕੋਈ ਇੱਟ ਕੋਈ ਪੱਥਰ ਕੋਈ ਗੇਂਦ ਅਗਰ ਨਾਲੇ ਦੇ ਅੱਗੇ ਆਈ ਹੋਈ ਹੈ ਯਾਨੀ ਪਾਈਪ ਦੇ ਅੱਗੇ ਆਈ ਹੋਈ ਹੈ ਨਾਲੀ ਦੇ ਅੱਗੇ ਆਈ ਹੋਈ ਹੈ ਅਤੇ ਉਹਨੂੰ ਉਪਰਾਂ ਕਰ ਦਿਓ ਤਾਂ ਕਿ ਹਿਫਾਜ਼ ਰਹੇ ਇਸ ਤੋਂ ਬਾਅਦ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਨੇ ਉਹ ਹੈਗੀ ਜੇ 14 ਅਗਸਤ ਆਜ਼ਾਦੀ ਉਹ ਪਾਕਿਸਤਾਨ ਜ਼ਿੰਦਾਬਾਦ ਅਤੇ ਜਨਾਬ ਜਸ਼ਨ ਆਜ਼ਾਦੀ ਦੀਆਂ ਤਿਆਰੀਆਂ ਅਰੂਜ 'ਤੇ ਨੇ ਅਤੇ ਹਰ ਜਗ੍ਹਾ ਦੇ ਉੱਤੇ ਵੇਖੋ ਸਾਨੂੰ ਆਪਣੇ ਪਰਚਮ ਜਿਹੜਾ ਉਹ ਨਜ਼ਰ ਆਉਂਦਾ ਪਿਆ ਹੁਣੇ ਮੈਂ ਰੇਡੀਓ ਸਟੇਸ਼ਨ 'ਚ ਆਉਂਦਾ ਪਿਆ ਸੀ ਕਿ ਗੱਡੀ ਮੇਰੇ ਅੱਗੋਂ ਲੰਘੀ ਉਹਨੇ ਪੂਰੀ ਤੋਂ ਪੂਰੀ ਰੈਪਿੰਗ ਕਰਵਾਈ ਸੀ ਪਾਕਿਸਤਾਨ ਦੇ ਝੰਡੇ ਦੀ ਅਤੇ ਯਕੀਨ ਕਰੋ ਵੇਖ ਕੇ ਮੈਨੂੰ ਐਡਾ ਸੋਹਣਾ ਲੱਗਾ ਕਿ ਮੇਰਾ ਦਿਲ ਕਰੇ ਮੈਂ ਵੀ ਇਹ ਸਾਰਾ ਇਸ ਤਰ੍ਹਾਂ ਦਾ ਕੰਮ ਮੈਂ ਵੀ ਕਰਾਂ ਅਤੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਅਤੇ ਉਹਦੇ ਨਾਲ ਨਾਲ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਸਬਜ਼ ਹਿਲਾਲੀ ਪਰਚਮ ਜਿਹੜਾ ਲਹਿਰਾਉਂਦਾ ਨਜ਼ਰ ਆਉਂਦਾ ਹੈ ਗੱਲ ਇੰਨੀ ਹੈ ਕਿ ਇਹ ਸਾਰੀਆਂ ਤਿਆਰੀਆਂ ਝੰਡੀਆਂ ਬੱਤੀਆਂ ਦੇ ਨਾਲ ਜਿਹੜੀਆਂ ਬੱਤੀਆਂ ਦੇ ਨਾਲ ਅਸੀਂ ਝੰਡੀਆਂ ਲਾਉਣੇ ਹਾਂ ਝੰਡੀਆਂ ਦੇ ਨਾਲ ਬੱਤੀਆਂ ਲਾਉਣੇ ਹਾਂ ਬੱਤੀਆਂ ਜਗਮਗ ਕਰਦੀਆਂ ਨੇ ਉਸ ਤੋਂ ਬਾਅਦ ਝੰਡੇ ਵੀ ਲਾਉਣੇ ਹਾਂ ਸਜਾਵਟ ਹੁੰਦੀ ਹੈ ਲੋਕ ਹੱਸਦੇ ਨੇ ਖੇਡਦੇ ਨੇ ਅਤੇ ਉਹਦੇ ਨਾਲ ਨਾਲ ਜਿਹੜੇ ਪਾਕਿਸਤਾਨ ਦੇ ਝੰਡੇ ਦੀ ਥੀਮ ਦੇ ਕੱਪੜੇ ਬੱਚੇ ਵੀ ਪਾਉਂਦੇ ਨੇ ਵੱਡੇ ਵੀ ਪਾਉਂਦੇ ਨੇ ਖਾਸ ਤੌਰ 'ਤੇ ਜਿਹੜੀਆਂ ਕੁੜੀਆਂ ਨੇ ਲੜਕੀਆਂ ਨੇ ਉਹਨਾਂ ਨੇ ਵੀ ਇਸ ਥੀਮ ਦੇ ਕੱਪੜੇ ਬਣਾਏ ਹੁੰਦੇ ਨੇ ਦੁਪੱਟੇ ਲਏ ਹੁੰਦੇ ਨੇ ਅਤੇ ਗੱਲ ਇੰਨੀ ਹੈਗੀ ਕਿ ਅਸੀਂ ਆਜ਼ਾਦੀ ਨੂੰ ਤਾਂ ਬੜੇ ਭਰਪੂਰ ਤਰੀਕੇ ਨਾਲ ਮਨਾਉਣੇ ਪਏ ਪਰ ਅਸੀਂ ਆਪਣੇ ਵਤਨ ਦੇ ਵਿੱਚ ਜਿਹੜੀ ਪੋਲਿਊਸ਼ਨ ਹੈ ਜਿਹੜੀ ਇਹਦੇ 'ਚ ਕੋਈ ਗੰਦ ਪੈ ਜਾਂਦਾ ਜਿਹੜੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਉਹਨਾਂ ਨੂੰ ਠੀਕ ਵੀ ਕਰਦੇ ਹਾਂ ਕਿ ਨਹੀਂ ਕਰਦੇ ਅਸੀਂ ਝੰਡੇ ਦਾ ਇਹਤਰਾਮ ਬਹੁਤ ਕਰਦੇ ਹਾਂ ਦਿਲੋਂ ਵੀ ਬਹੁਤ ਕਰਦੇ ਹਾਂ ਵੈਸੇ ਵੀ ਬਹੁਤ ਕਰਦੇ ਹਾਂ ਮਗਰ
ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ

ਜਾਂ ਇਸ ਮੁਲਕ ਵਾਸਤੇ ਕੋਸ਼ਿਸ਼ਾਂ ਕੀਤੀਆਂ, ਜੁੱਦੋਜਹਿਦ ਕੀਤੀ ਅਤੇ ਸਾਨੂੰ ਐਡਾ ਸੋਹਣਾ ਵਤਨ ਹਾਸਿਲ ਕਰਕੇ ਦਿੱਤਾ। ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਲੋੜ ਹੈ, ਉਹਨਾਂ ਨੂੰ ਰਿਕਾਲ ਕਰਨ ਦੀ ਲੋੜ ਹੈ। ਉਹਨਾਂ ਨੂੰ ਅਗਰ ਅਸੀਂ ਜ਼ਿਹਨ 'ਚ ਰੱਖਾਂਗੇ ਤਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਕਿੱਡੀ ਮਿਹਨਤ ਦੇ ਨਾਲ ਕਿੱਡੀਆਂ ਕੁਰਬਾਨੀਆਂ ਦੇ ਕੇ ਇਹ ਆਜ਼ਾਦ ਵਤਨ ਹਾਸਿਲ ਕੀਤਾ ਗਿਆ, ਕਿੰਨੇ ਲੋਕਾਂ ਨੇ ਆਪਣੀਆਂ ਜਾਨਾਂ ਦਾ ਨਜ਼ਰਾਨਾ ਪੇਸ਼ ਕੀਤਾ ਔਰ ਕਿੰਨੀ ਜ਼ਬਰਦਸਤ ਕਿਸਮ ਦੀ ਜਦੋਜਹਿਦ ਕੀਤੀ ਗਈ, ਫਿਰ ਇਹ ਸਾਡਾ ਮੁਲਕ ਸਾਨੂੰ ਮਿਲਿਆ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਮੁਲਕ ਦੀ ਹਿਫਾਜ਼ਤ ਕਰੀਏ, ਇਹਨੂੰ ਜਿਵੇਂ ਅਸੀਂ ਜਸ਼ਨ ਆਜ਼ਾਦੀ ਦੇ ਮੌਕੇ 'ਤੇ ਸਜਾਉਂਦੇ ਹਾਂ, ਸੰਵਾਰਦੇ ਹਾਂ, ਪਿਆਰਾ ਬਣਾਉਂਦੇ ਹਾਂ, ਖੂਬਸੂਰਤ ਬਣਾਉਂਦੇ ਹਾਂ, ਆਪਣੇ ਮੂੰਹ ਦੇ ਉੱਤੇ ਬੱਚੇ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੇ ਮੂੰਹ ਦੇ ਉੱਤੇ ਵੀ ਅਸੀਂ ਪਾਕਿਸਤਾਨ ਦੇ ਝੰਡੇ ਦੀ ਪੇਂਟਿੰਗ ਬਣਾਉਂਦੇ ਹਾਂ ਔਰ ਹਰ ਪਾਸੇ ਰੌਣਕਾਂ ਮਹਿਫਲਾਂ ਜਮੀਆਂ ਹੁੰਦੀਆਂ ਨੇ ਔਰ ਜਮਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ 14 ਅਗਸਤ ਆਉਣ ਤੋਂ ਪਹਿਲੇ ਵੀ, ਯਾਨੀ 1 ਅਗਸਤ ਤੋਂ ਹੀ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ। ਅਤੇ ਸਾਨੂੰ ਚਾਹੀਦਾ ਕਿ ਇਸ ਵਤਨ ਦੀ ਹਿਫਾਜ਼ਤ ਵਾਸਤੇ, ਇਸ ਵਤਨ ਦੀ ਤਰੱਕੀ ਵਾਸਤੇ, ਇਸ ਵਤਨ ਦੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਦੁਸ਼ਮਣਾਂ ਦਾ ਮੂੰਹ ਤੋੜਨ ਵਾਸਤੇ ਆਪਸ ਵਿੱਚ ਹੱਥਾਂ 'ਚ ਹੱਥ ਮਿਲਾ ਲਈਏ, ਆਪਸ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧੀਏ ਅਤੇ ਅਗਾਂਹ ਵੱਧਦੇ ਜਾਈਏ ਅਤੇ ਪਾਕਿਸਤਾਨ ਨੂੰ ਚਮਕਦਾ ਹੋਇਆ ਸੂਰਜ ਚੰਨ ਤਾਰਾ ਬਣਾ ਦਈਏ ਅਤੇ ਪਾਕਿਸਤਾਨ ਸਾਡੇ ਨਾਲ, ਸਾਡਾ ਨਾਂ ਪਾਕਿਸਤਾਨ ਦੀ ਵਜ੍ਹਾ ਤੋਂ ਪੂਰੀ ਦੁਨੀਆਂ 'ਚ ਜਾਣਿਆ ਜਾਂਦਾ, ਪਛਾਣਿਆ ਜਾਂਦਾ ਔਰ ਅਸੀਂ ਆਪਣਾ ਸਿਰ ਜਿਹੜਾ ਹਮੇਸ਼ਾ ਫਖਰ ਦੇ ਨਾਲ ਬੁਲੰਦ ਕਰਕੇ ਫਿਰਦੇ ਹਾਂ। ਦੁਨੀਆ ਦੇ ਕਿਸੇ ਕੋਨੇ 'ਚ ਜਾਈਏ, ਪਾਕਿਸਤਾਨ ਜਿਹੜਾ ਆਪਣੀ ਅੱਛੀਆਂ ਔਰ ਖੂਬਸੂਰਤ ਜਿਹੜੀਆਂ ਜਗ੍ਹਾ ਨੇ ਉਹਦੀ ਵਜ੍ਹਾ ਤੋਂ ਵੀ ਮਸ਼ਹੂਰ ਹੈ ਔਰ ਪਾਕਿਸਤਾਨ ਆਪਣੀ ਜਦੋਜਹਿਦ ਔਰ ਕੋਸ਼ਿਸ਼ਾਂ ਦੇ ਵਿੱਚ, ਜਿਹੜੇ ਕਿ ਅਮਨ ਦੀਆਂ ਕੋਸ਼ਿਸ਼ਾਂ ਨੇ ਉਹਦੇ 'ਚ ਸਰੇ ਫਹਿਰਿਸਤ ਆਉਂਦਾ, ਉਹਨਾਂ ਦੇ ਉੱਤੇ ਅਸੀਂ ਆਪਣਾ ਸਿਰ ਜਿਹੜਾ ਫਖਰ ਨਾਲ ਬੁਲੰਦ ਰੱਖਦੇ ਹਾਂ। ਸਭ ਤੋਂ ਪਹਿਲਾਂ ਇੱਕ ਖੂਬਸੂਰਤ ਗੀਤ ਪਾਕਿਸਤਾਨ ਦੇ ਨਾਂ ਕਰਾਂਗਾ, ਉਸ ਤੋਂ ਬਾਅਦ ਤੁਹਾਡੀ ਪਸੰਦ ਦੇ ਗਾਣੇ ਪ੍ਰੇਮ ਸ਼ਾਮਿਲ ਕਰਾਂਗੇ। ਸਾਡੇ ਨਾਲ ਨਾ ਰਹਿਣਾ, ਕਿਤੇ ਨਾ ਜਾਣਾ, ਸੁਣਦੇ ਰਹੋ ਆਪਣਾ ਫੇਵਰੇਟ ਸਟੇਸ਼ਨ FM 101, ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: ਲੋ ਜਨਾਬ FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਮੈਂ ਤੁਹਾਡੇ ਨਾਲ
0: ਜੀ
1: ਹੁਣੇ ਜੀ ਅਸੀਂ ਆਪਣੇ ਪਿਆਰੇ ਵਤਨ ਪਾਕਿਸਤਾਨ ਦੀ ਗੱਲਬਾਤ ਕੀਤੀ ਹੈ ਔਰ ਯਕੀਨਨ ਤੁਸੀਂ ਸਾਰਿਆਂ ਨੇ ਸਾਡੇ ਇਸ ਸੈਗਮੈਂਟ ਨੂੰ ਪਸੰਦ ਕੀਤਾ ਹੋਏਗਾ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰੋ ਪ੍ਰੋਗਰਾਮ 'ਚ ਕਿਵੇਂ ਸ਼ਾਮਿਲ ਹੋ ਸਕਦੇ ਜੇ ਤੁਸੀਂ ਸ਼ਾਮਿਲ ਹੋ ਸਕਦੇ ਜੇ ਸਾਨੂੰ ਟੈਲੀਫੋਨ ਕਰਕੇ ਜਿਹਦਾ ਨੰਬਰ ਹੈਗਾ 0042-111-0001 ਉਸ ਤੋਂ ਬਾਅਦ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਮੈਸੇਜ ਕਰੋਗੇ ਔਰ ਮੈਸੇਜ ਕਰੋਗੇ ਤੇ ਪ੍ਰੋਗਰਾਮ ਸਜੇਗਾ ਔਰ ਨਹੀਂ ਤੇ ਇਹਨਾਂ ਵਾਜਿਆਂ ਨੂੰ ਔਰ ਬੰਦ ਕਰ ਦਿਓ ਇਹਨਾਂ ਵਾਜਿਆਂ ਨੂੰ ਅਤੇ ਜਨਾਬ ਅਸੀਂ ਜਿਹੜੇ ਵਾਜੇ ਵੂਜੇ ਵਧਾਉਣੇ ਹੋਏ ਆ ਨਾ ਇਹਨਾਂ ਤਾਂ ਮਜ਼ਾ ਨਹੀਂ ਆਉਣਾ ਅਗਰ ਤੁਹਾਡੇ ਪੈਗਾਮ ਸਾਡੇ ਤੱਕ ਨਹੀਂ ਪਹੁੰਚਣਗੇ ਸਹੀ ਤਰ੍ਹਾਂ ਤਾਂ ਆਪਣੇ ਪੈਗਾਮ ਸਾਡੇ ਤੱਕ ਪਹੁੰਚਣ ਵਾਸਤੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਆ ਜਾਓ www.facebook.com/FM101 ਲਾਹੌਰ ਓਕੇ ਜਨਾਬ ਇਹਦੇ ਤੋਂ ਬਾਅਦ ਤੁਸੀਂ ਸਾਨੂੰ SMS ਕਰ ਸਕਦੇ ਜੇ ਇੱਕ ਸਿਫਰ ਇੱਕ L ਲਿਖੋ ਸਪੇਸ ਦਿਓ ਆਪਣਾ ਨਾਂ ਲਿਖੋ ਆਪਣਾ ਪੈਗਾਮ ਲਿਖੋ ਤੈਨੂੰ ਭੇਜ ਦਿਓ 4471 ਦੇ ਉੱਤੇ ਕਿੰਨੇ ਦੇ ਉੱਤੇ 4471 ਯਾਨੀ 4471 ਦੇ ਉੱਤੇ ਮੈਸੇਜ ਕਰਨ ਦਾ ਤਰੀਕਾ ਇੱਕ ਵਾਰੀ ਫਿਰ ਸੁਣ ਲਓ 0041L ਲਿਖੋ ਉਸ ਤੋਂ ਬਾਅਦ ਆਪਣਾ ਨਾਂ ਪੈਗਾਮ ਲਿਖ ਕੇ ਉਹਨੂੰ ਘੱਲ ਦਿਓ 4471 ਦੇ ਉੱਤੇ 4471 ਦੇ ਉੱਤੇ ਲਓ ਜਨਾਬ ਇਸ ਤੋਂ ਪਹਿਲੇ ਕਿ ਅਸੀਂ ਅੱਗੇ ਵਧੀਏ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਉਸਤਾਦ ਜੀਰਾ ਸਭ ਤੋਂ ਪਹਿਲੇ ਉਹਨਾਂ ਨੇ ਕਿਹਾ ਜੀ ਜੀਆਇਆਂ ਨੂੰ ਪ੍ਰੋਗਰਾਮ ਬੜਾ ਜ਼ਬਰਦਸਤ ਬੜਾ ਵਧੀਆ ਅਤੇ ਇੱਕ ਫਰਮਾਇਸ਼ ਵੀ ਹੋਰੀ ਨੋਟ ਕਰ ਲਵੋ ਤੁਸੀਂ ਉਸਤਾਦ ਜੀ ਜੀਰਾ ਜੀ ਤੁਸੀਂ ਕਿਹਾ ਤਾਂ ਤੁਹਾਡੀ ਕੰਧ ਤੁਹਾਡੀ ਪਸੰਦ ਗਾਣਾ ਪ੍ਰੋਗਰਾਮ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਕਿਹਾ ਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਅਤੇ ਸਾਡੇ ਤਿੰਨਾਂ ਸੱਜਣਾਂ ਨੂੰ ਡੈਡੀਕੇਟ ਕਰ ਦਿਓ ਜਨਾਬ ਸ਼ਹਿਜ਼ਾਦ ਨੂੰ ਅਤੇ ਉਸ ਤੋਂ ਬਾਅਦ ਨੀਫ ਡਰਾਈਵਰ ਨੂੰ ਅਤੇ ਉਸ ਤੋਂ ਬਾਅਦ ਇੱਕ ਹੋਰ ਨਾ ਇਹਨਾਂ ਨੇ ਕਿਹਾ ਸੀ ਚਲੋ ਮੈਂ ਦੁਬਾਰਾ ਨਾਂ ਦੱਸਣਾ ਅਤੇ ਉਹਨੂੰ ਅਸੀਂ ਸ਼ਾਮਿਲ ਕਰ ਲਾਂਗੇ ਇਹਦੇ ਨਾਲ ਨਾਲ ਹੀ ਵੀ ਸ਼ਹਿਜ਼ਾਦ ਮੁਹੰਮਦ ਸ਼ਹਿਜ਼ਾਦ ਦੀ ਕਾਲ ਸਾਡੇ ਤੱਕ ਬੜੀ ਮੁਹੰਮਦ ਸ਼ਹਿਜ਼ਾਦ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਜੀਆ ਨੂੰ ਕਿਹਾ ਨਾ ਮੈਂ ਤੁਹਾਡੇ ਵਾਸਤੇ ਇੱਕ ਹੋਰ ਡਾਇਲੋਗ ਤਿਆਰ ਕੀਤਾ ਔਰ ਤੂੰ ਡਾਇਲੋਗ ਤਿਆਰ ਕਰ ਸ਼ਹਿਜ਼ਾਦੇ ਅਸੀਂ ਇੱਧਰੋਂ ਫਿਲਮ ਚਾਲੂ ਕਰਦੇ ਹਾਂ ਫਿਲਮ ਤਿਆਰ ਕਰਦੇ ਹਾਂ ਉਸ ਫਿਲਮ ਦੇ ਵਿੱਚ ਮੁਹੰਮਦ ਸ਼ਹਿਜ਼ਾਦ ਨੂੰ ਸਭ ਤੋਂ ਪਹਿਲੇ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਆਪਣੀ ਫਿਲਮ 'ਚ ਸ਼ਾਮਿਲ ਕਰ ਲੈਣਾ ਵਨ ਵਨ FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਗੱਲਾਂ ਬਾਤਾਂ ਢੇਰ ਸਾਰੀਆਂ ਕਰਨੀਆਂ ਨੇ ਅਤੇ ਤੁਹਾਡੇ ਵਾਸਤੇ ਢੇਰ ਸਾਰੇ ਗਾਣੇ ਵੀ ਮੇਰੇ ਕੋਲ ਨਾਯਾਬ ਸੌਂਗ ਹੁੰਦੇ ਨੇ ਜਿਹੜੇ ਤੁਸੀਂ ਸੁਣੇ ਆ ਬੜਾ ਜ਼ਮਾਨਾ ਹੋ ਗਿਆ ਹੁੰਦਾ ਉਹਨਾਂ ਨੂੰ ਜਾਂ ਕਦੀ ਬਹੁਤ ਹੀ ਬਚਪਨ 'ਚ ਕਿਤੇ ਪੁਰਾਣੇ ਜ਼ਮਾਨੇ ਕਿਤੇ ਤੁਸੀਂ ਸੁਣੇ ਹੋਣਗੇ ਔਰ ਜਾਂ ਅਗਰ ਨਹੀਂ ਸੁਣੇ ਤਾਂ ਤੁਹਾਡੇ ਵਾਸਤੇ ਉਹ ਗਾਣੇ ਬੜੇ ਮਜ਼ੇਦਾਰ ਹੋਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲੇ ਫਿਲਮ ਹੀਰਾ ਫੁੰਮਨ ਦਾ ਗਾਣਾ ਲੈ ਕੇ ਆਇਆ ਕਿ ਉਹ ਸਾਜ ਹੀਰਾ ਫੁੰਮਨ ਵਰਵਰ FM ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਅਤੇ ਜਨਾਬ ਨਹੀਦ ਅਖਤਰ ਦੀ ਆਵਾਜ਼ ਫਿਲਮ ਹੀਰਾ ਫੁੰਮਨ ਅਤੇ ਪੁੱਛ ਤੇ ਲੈ ਕਿਉਂ ਡੱਕਿਆ ਹੀਰਾ ਪੁੱਛ ਤੇ ਲੈ ਕਿਉਂ ਡੱਕਿਆ ਹੀਰਾ ਸੁਣਦੇ ਰਹੋ ਵਰਵਰ FM ਪਾਕਿਸਤਾਨ ਪੰਜਾਬੀ ਦਾ ਸੁਪਰ ਹਿੱਟ ਪ੍ਰੋਗਰਾਮ ਸੱਜਣ ਬੇਲੀ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸਲਾਮ ਦੁਆ ਲਈਏ ਤੇ ਅੱਜ ਕੱਲ੍ਹ ਦੱਸਾਂ ਕੀ ਹੋ ਗਿਆ, ਅਸੀਂ ਮੋਬਾਈਲ ਦੇ ਚੱਕਰ 'ਚ ਪੈ ਰਹੇ ਹਾਂ ਤੇ ਇੱਕ ਦੂਸਰੇ ਵੱਲ ਆਉਣਾ ਜਾਣਾ ਵੀ ਕਾਫੀ ਘੱਟ ਗਿਆ। ਇਸ ਵਾਸਤੇ ਕਹਿੰਦੇ ਨੇ ਅੱਖ ਉਜਲ ਪਹਾੜ ਉਜਲ, ਪਹਿਲੇ ਤਾਂ ਮਿਸਾਲ ਹੁੰਦੀ ਸੀ, ਹੁਣ ਉਹ ਸੱਚਮੁੱਚ ਹੋ ਗਈ ਹੈ। ਅਤੇ ਅੱਖ ਤੋਂ ਓਝਲ ਕਹਿੰਦਾ ਤੂੰ ਮੇਰੀ ਅੱਖ ਤੋਂ ਓਝਲ ਤਾਂ ਨਹੀਂ ਆ, ਮੇਰੀ ਅੱਖ ਤੋਂ ਦੂਰ ਤਾਂ ਨਹੀਂ ਹੋਇਆ, ਅਤੇ ਇਸ ਵਾਸਤੇ ਮੈਂ ਤੈਨੂੰ ਕਿਵੇਂ ਕਹਾਂ ਕਿ ਤੂੰ ਮੇਰੇ ਤੋਂ ਦੂਰ ਹੈ, ਤੂੰ ਤਾਂ ਹਰ ਵੇਲੇ ਮੋਬਾਈਲ ਦੇ ਉੱਤੇ ਮੇਰੇ ਸਾਹਮਣੇ ਮੌਜੂਦ ਹੁੰਦਾ। ਅਤੇ ਗੱਲ ਇਹ ਨਹੀਂ ਹੈਗੀ ਕਿ ਮੋਬਾਈਲ ਦੇ ਚੱਕਰ 'ਚ ਅਸੀਂ ਪੈ ਰਵਾਂਗੇ, ਨਾ ਸਕਰੀਨ ਟਾਈਮ ਬਹੁਤਾ ਹੋਏਗਾ, ਮਤਲਬ ਅਸੀਂ ਹਰ ਵੇਲੇ ਮੋਬਾਈਲ ਨੂੰ ਵੇਖਦੇ ਰਵਾਂਗੇ, ਅਤੇ ਯਕੀਨ ਕਰੋ ਅੱਖਾਂ ਦੇ ਉੱਤੇ ਤਾਂ ਅਸਰ ਪੈਣਾ ਹੀ ਪੈਣਾ, ਦਿਮਾਗ ਦੇ ਉੱਤੇ ਵੀ ਅਸਰ ਪੈਂਦਾ, ਅਤੇ ਦਿਮਾਗ 'ਤੇ ਜਦੋਂ ਅਸਰ ਪੈਂਦਾ ਤਾਂ ਫਿਰ ਅਸੀਂ ਮੇਲ ਜੋਲ ਵੀ ਘੱਟ ਕਰ ਦਿੰਦੇ ਹਾਂ, ਸਾਡਾ ਦਿਲ ਹੀ ਨਹੀਂ ਕਰਦਾ ਕਿਤੇ ਨਿਕਲਿਆ, ਅੱਛਾ ਯਾਰ ਮੈਂ ਜਾਣਾ, ਯਾਰ ਮੇਰਾ ਜੀ ਨਹੀਂ ਕਰਦਾ, ਮੇਰਾ ਤਾਂ ਚੱਕਰ ਆਉਂਦਾ ਪਿਆ, ਇੰਨਾ ਮੋਬਾਈਲ ਵੇਖ ਲਿਆ, ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਲੋਕ। ਇਸ ਵਾਸਤੇ ਮੋਬਾਈਲ ਦਾ ਖੇੜਾ ਛੱਡਦੇ ਸੁਣਿਆ, ਇਸ ਤੋਂ ਪਹਿਲੇ ਕਿ ਜੱਟ ਵੇਸ਼ੀ ਹੋ ਜਾਏ ਇਹਦਾ ਖੇੜਾ ਛੱਡਦੇ ਹੋਏ। ਓਕੇ ਜਨਾਬ, ਪ੍ਰੋਗਰਾਮ ਦੇ ਵਿੱਚ ਡਾਇਲੋਗ ਵੀ ਸ਼ਾਮਿਲ ਹੁੰਦੇ ਨੇ, ਇਸ ਵਾਸਤੇ ਅਸੀਂ ਵੀ ਡਾਇਲੋਗ ਬੋਲਦੇ ਰਹਿੰਦੇ ਹਾਂ, ਔਰ ਸਾਡੇ ਜਿਹੜੇ ਸੋਹਣੇ ਸੋਹਣੇ ਸੱਜਣ ਬੇਲੀ ਮਿੱਤਰ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਆਵਾਜ਼ ਵਿੱਚ ਸੋਹਣੇ ਸੋਹਣੇ ਡਾਇਲੋਗ ਸੁਣਾਉਂਦੇ ਨੇ, ਸੁਣੀਆਂ ਸੁਣੀਆਂ ਗੱਲਾਂ ਸੁਣਾਉਂਦੇ ਨੇ, ਕੁਝ ਫਿਲਮਾਂ ਦੇ ਕਲਿੱਪ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੇ ਤੁਹਾਨੂੰ ਸੁਣਾਵਾਂਗੇ ਮੈਡਮ ਮਲਕਾ ਤਰਨਮ ਨੂਰ ਜਾਂ ਦੀ ਆਵਾਜ਼ ਦੇ ਵਿੱਚ ਕਿ ਉਹਨਾਂ ਨੇ ਗਾਣੇ ਦੇ ਬਾਰੇ 'ਚ ਜਿਹੜੇ ਉਹਨਾਂ ਦੇ ਕਮੈਂਟ ਨੇ ਔਰ ਉਹਨਾਂ ਥੋੜ੍ਹੀ ਜਿਹੀ ਤਾਨ ਲਾ ਕੇ ਸੁਣਾਈਏ, ਉਹ ਪਹਿਲੇ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਅਤੇ ਉਸ ਤੋਂ ਬਾਅਦ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਬੜਾ ਸੋਹਣਾ ਜਿਹਾ ਮਸ਼ਹੂਰ ਸੁਪਰਹਿੱਟ ਗਾਣਾ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਇਹਦੇ ਨਾਲ ਨਾਲ ਸਾਡੇ ਕੋਲ ਸੁਲਤਾਨ ਰਾਈ ਅਤੇ ਅਦੀਬ ਅਤੇ ਚਕੋਰੀ ਦੀ ਆਵਾਜ਼ ਦੇ ਵਿੱਚ ਇੱਕ ਕਲਿੱਪ ਵੀ ਮੌਜੂਦ ਹੈ, ਉਹ ਵੀ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਔਰ ਉਹਦੇ ਨਾਲ ਨਾਲ ਤੁਹਾਡੇ ਵਾਸਤੇ ਜਿਹੜੇ ਐਵਰਗ੍ਰੀਨ ਸੌਂਗ ਨੇ ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਅਤੇ ਇੱਕ ਗੱਲ ਹੈਗੀ ਜੀ, ਗੱਲ ਹੈਗੀ ਹੈ ਕਿ ਕਹਿੰਦੇ ਜੀ ਬੜਾ ਜਿਹੜੀਆਂ ਗੱਲਾਂ ਮੈਂ ਹੁਣੇ ਹੀ ਕਰਦਾ ਪਿਆ ਨਾ, ਅਗਰ ਅਸੀਂ ਉਹਨਾਂ ਗੱਲਾਂ ਨੂੰ ਇਕੱਠਾ ਕਰੀ ਨਾ ਤਾਂ ਇੱਕ ਗੱਲ ਬਣਦੀ ਹੈ ਕਿ ਔਲਿਆਂ ਦਾ ਖਾਧਾ ਅਤੇ ਸਿਆਣਿਆਂ ਦਾ ਆਖਾ, ਇਹ ਮੁਕੰਮਲ ਕਰਕੇ ਦੱਸ ਰਿਹਾ ਤੁਸੀਂ ਕੀ ਹੁੰਦਾ। ਇੱਕ ਅਖਾਣ ਹੈਗੀ ਔਲਿਆਂ ਦਾ ਖਾਧਾ ਅਤੇ ਸਿਆਣਿਆਂ ਦਾ ਆਖਾ, ਉਹਦਾ ਕੀ ਮਤਲਬ ਹੈ? ਅਗਰ ਕੁਛ ਦਾਦਾ ਜਾਣਦਾ ਤਾਂ ਮੈਨੂੰ ਦੱਸਿਆ, ਅਗਰ ਕਿਸੇ ਨੇ ਅੱਜ ਸਵੇਰੇ ਸਵੇਰੇ ਉੱਠ ਕੇ ਉਹ ਖਾਧਾਂ ਦਾ ਨਾਸ਼ਤਾ ਕੀਤਾ, ਹਲਵਾ ਪੂਰੀਆਂ ਖਾਧੀਆਂ ਨੇ, ਪੂਰੀਆਂ ਉਹ ਭਗਵਾਨ ਜੀ ਹਲਵਾ ਪੂਰੀ ਖਾਧੀ, ਅਤੇ ਫਿਰ ਮੈਨੂੰ ਦੱਸੋ ਮੈਂ ਤੁਹਾਡੇ ਵਾਸਤੇ ਕੋਈ ਇੰਤਜ਼ਾਮ ਕਰਾਂ ਦੁਪਹਿਰ ਦੇ ਖਾਣੇ ਦਾ। ਲੋ ਜਨਾਬ, ਜਿਹੜੇ ਲੋਕ ਇਸ ਵੇਲੇ ਗੱਡੀ ਚਲਾਉਂਦੇ ਪਏ ਨੇ, ਲਾਹੌਰ ਵਾਲਾ ਆਉਂਦੇ ਪਏ ਨੇ, ਲਾਹੌਰ ਤੋਂ ਬਾਹਰ ਜਾਂਦੇ ਪਏ ਨੇ, ਸਾਡੀਆਂ ਢੇਰ ਸਾਰੀਆਂ ਦੁਆਵਾਂ ਉਹਨਾਂ ਨਾਲ, ਉਹ ਕਹਿੰਦੇ ਨੇ ਜਿਹਨੇ ਲਾਹੌਰ ਨੇ ਤੱਕਿਆ ਉਹ ਜੰਮਿਆ ਹੀ ਨਹੀਂ। ਇਸ ਵਾਸਤੇ ਅਸੀਂ ਕਹਿੰਦੇ ਹਾਂ ਕਿ ਲਾਹੌਰ 'ਚ ਆ ਜਾਓ, ਅਤੇ ਲਾਹੌਰ ਦੇ ਲੋਕ ਜਿਹੜੇ ਨੇ ਦੱਸਿਆ ਕਿ ਉਹ ਕਿਉਂ ਆ, ਕਹਿੰਦੇ ਨੇ ਜੰਮਿਆ ਨੇ ਕਿ ਲਾਹੌਰ ਦੇ ਲੋਕ ਬੜੇ ਮਹਿਮਾਨ ਨਵਾਜ਼ ਨੇ, ਅਤੇ ਜਦੋਂ ਯਕੀਨ ਕਰੋ ਪਾਕਿਸਤਾਨ ਦੇ ਅੰਦਰੋਂ ਵੀ ਲੋਕ ਆਉਂਦੇ ਨੇ, ਅਤੇ ਉਹਨਾਂ ਦੀ ਮਹਿਮਾਨ ਨਵਾਜ਼ੀ ਵੇਖਣ ਵਾਲੀ ਹੈ। ਅਤੇ ਅਗਰ ਕੋਈ ਪਾਕਿਸਤਾਨ ਤੋਂ ਬਾਹਰੋਂ ਕੋਈ ਆਉਂਦਾ ਹੈ, ਕਿਸੇ ਹੋਰ ਮੁਲਕ ਤੋਂ ਆਉਂਦਾ, ਅਤੇ ਫਿਰ ਉਹਨਾਂ ਦੀ ਮਹਿਮਾਨ ਨਵਾਜ਼ੀ ਹੋਰ ਵੱਧ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਕਿ ਜਿਹੜੇ ਮਹਿਮਾਨਾਂ ਦੀ ਆਓ ਭੁਗਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਅਗਰ ਅਸੀਂ ਮਹਿਮਾਨਾਂ ਦਾ ਇਹਤਰਾਮ ਨਹੀਂ ਕਰਾਂਗੇ, ਉਹਨਾਂ ਨੂੰ ਵੈਲਕਮ ਨਹੀਂ ਕਰਾਂਗੇ, ਤਾਂ ਯਕੀਨ ਕਰੋ ਸਾਡਾ ਦਿਲ ਜਿਹੜਾ ਨਾ ਬੜਾ ਮਹਿਸੂਸਿਆ ਰਹਿੰਦਾ, ਅਸੀਂ ਉਦਾਸ ਹੋ ਜਾਂਦੇ ਹਾਂ, ਅਸੀਂ ਲਾਹੌਰੇ ਹੁੰਦੇ ਹਾਂ, ਅਸੀਂ ਉਦਾਸ ਹੋ ਜਾਂਦੇ ਹਾਂ, ਅਸੀਂ ਰਾਹ ਵੀ ਸਹੀ ਦੱਸਦੇ ਹਾਂ ਲੋਕ ਦੂਸਰੇ ਸ਼ਹਿਰਾਂ ਦੇ ਲੋਕਾਂ ਦੇ ਬਾਰੇ 'ਚ, ਲੋਕ ਲਾਹੌਰ ਬਾਰੇ ਕਿਤੇ ਲਾਹੌਰੀਆ, ਇਹਦੇ ਕੋਲ ਰਾਹ ਨਹੀਂ ਪੁੱਛਣਾ, ਕਹਿੰਦੇ ਕਿਉਂ ਨਹੀਂ ਪੁੱਛਣਾ, ਕਹਿੰਦੇ ਇਹਨੂੰ ਪੁੱਛਾਂਗੇ ਇੱਧਰ ਦਾ ਰਾਹ ਦੱਸ ਉੱਧਰ ਦਾ ਦੇਗਾ। ਯਕੀਨ ਕਰੋ ਇਹੋ ਜਿਹੀ ਗੱਲ ਕੋਈ ਨਹੀਂ, ਕਿਉਂਕਿ ਮੇਰੇ ਵਰਗਾ ਬੰਦਾ ਤਾਂ ਨਾਲ ਜਾ ਕੇ ਵੀ ਛੱਡਿਆ ਤਾ ਬੰਦੇ ਨੂੰ, ਉਹ ਐਵੇਂ ਅਫਵਾਹਾਂ ਫੈਲਾਈਆਂ ਹੋਈਆਂ ਨੇ, ਓਏ ਅਫਵਾਹਾਂ ਫੈਲਾਈਆਂ ਰਹੇ ਉਹ ਕਿਸੇ ਨੇ ਬਾਹਰੋਂ, ਓਏ ਅਸੀਂ ਕੋਈ ਅਫਵਾਹ ਕੋਈ ਇੰਟ ਦੇ ਕੰਮ ਨਹੀਂ ਕਰਦੇ, ਉਹ ਜਿਹਨੇ ਹੁਣੇ ਉਹਨੇ ਫੋਰਮ FM ਟਿਊਨਿੰਗ ਕੀਤਾ ਉਹਨੂੰ ਅਸੀਂ ਕਹਾਂਗੇ GA ਨੂੰ, ਅਤੇ ਫਿਰ ਔਲਿਆਂ ਦਾ ਖਾਧਾ ਅਤੇ ਸਿਆਣਿਆਂ ਦਾ ਆਖਾ, ਇਹ ਗੱਲ ਪੂਰੀ ਕਰਕੇ ਦੱਸਣੀ ਹੈ ਅਖਾਣ ਹੈਗਾ ਜੇ। ਇਹਦੇ ਨਾਲ ਨਾਲ ਅਸੀਂ ਤੁਹਾਡੇ ਕੋਲ ਅੱਜ ਦੇ ਪ੍ਰੋਗਰਾਮ 'ਚ ਪੁੱਛਾਂਗੇ, ਜਦੋਂ ਲਾਈਵ ਕਾਲਾਂ ਵੀ ਕਰਾਂਗੇ ਅਤੇ ਉਹਦੇ ਵਿੱਚ ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਪੁਰਾਣੇ ਜ਼ਮਾਨੇ ਦੀਆਂ ਬਚਪਨ ਦੀਆਂ ਕਿਹੜੀਆਂ ਰਸਮਾਂ ਨੇ, ਕਿਹੜੀ ਚੀਜ਼ ਹੈ ਜਿਹੜੀ ਅੱਜ ਕੱਲ੍ਹ ਬਿਲਕੁਲ ਖਤਮ ਹੋ ਗਈ ਹੈ, ਅਤੇ ਤੁਸੀਂ ਚਾਹੁੰਦੇ ਜੇ ਕਿ ਉਹ ਚੀਜ਼ ਦੁਬਾਰਾ ਤੋਂ ਸਾਡੇ ਮੁਆਸ਼ਰੇ 'ਚ ਸਾਡੇ ਆਪਸ ਦੇ ਵਿੱਚ ਉਹ ਚੀਜ਼ ਵੇਖਣ ਨੂੰ ਨਜ਼ਰ ਆਏ, ਔਰ ਅਸੀਂ ਉਹਨੂੰ ਦੁਬਾਰਾ ਤੋਂ ਉਹਨੂੰ ਆਪਣੇ ਰਹਿਣ ਸਹਿਣ ਦੇ ਵਿੱਚ, ਆਪਣੇ ਰੋਜ਼ਮਰਾ ਦੇ ਵਿੱਚ, ਜਾਂ ਕੋਈ ਤਕਰੀਬ ਦੇ ਵਿੱਚ, ਜਾਂ ਸ਼ਾਦੀ ਦੇ ਵਿੱਚ, ਜਾਂ ਕੋਈ ਵੀ ਮੇਲੇ ਠੇਲੇ ਦੇ ਵਿੱਚ ਅਸੀਂ ਉਹ ਚੀਜ਼ ਦੁਬਾਰਾ ਤੋਂ ਵੇਖਣਾ ਚਾਹੁੰਦੇ ਹਾਂ ਔਰ ਸ਼ਾਮਿਲ ਕਰਨਾ ਚਾਹੁੰਦੇ ਹਾਂ, ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਬਚਪਨ ਦੀ ਬੜੀ ਪਸੰਦ ਹੈ, ਔਰ ਤੁਸੀਂ ਚਾਹੁੰਦੇ ਜੇ ਕਿ ਹੁਣ ਉਹ ਨਹੀਂ ਹੁੰਦੀ ਤਾਂ ਉਹ ਹੋਣੀ ਚਾਹੀਦੀ ਹੈ, ਕੀ ਖਿਆਲ ਹੈ? ਇੱਦਾਂ ਹੀ ਹੈ ਨਾ, ਕਿਤੇ ਏਦਾਂ ਹੀ ਤੇ ਏਦਾਂ ਸੀ ਤੇ ਤੁਸੀਂ ਗਾਰਾ ਲਾ ਰਹੇ ਗੱਲ ਕੋਲ ਪਹੁੰਚ ਤੁਹਾਡੇ ਵਾਸਤੇ ਆਪਾਂ ਬੜਾ ਸੋਹਣੇ ਸੋਹਣੇ ਗਾਰੇ ਪਹੁੰਚ ਹੀ ਲੱਭੇ ਨੇ ਤੇ ਪਹੁੰਚਣ ਤੁਹਾਡੇ ਵਾਸਤੇ ਗਾਣਿਆਂ ਤੋਂ ਪਹਿਲੇ ਆਪਾਂ ਤੁਹਾਡੇ ਥੋੜ੍ਹੇ ਪੈਗਾਮ ਤੁਸੀਂ ਮੈਨੂੰ ਕਹੋ ਤਾਂ ਫਿਰ ਰੇਂਜ ਹੋ ਜਾਂਦੇ ਫਿਰ ਰੇਂਜ ਹੋ ਜਾਂਦੇ ਜਦੋਂ ਰੇਂਜ ਹੋ ਜਾਂਦਾ ਬੰਦਾ ਤੇ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਤੇ ਨਾ ਉਹ ਇੱਕ ਸਕੂਲ ਸੀ ਤੇ ਉਹਦੇ ਮਤਲਬ ਬਸ ਕੋਈ ਮੇਰੇ ਵਰਗੇ ਕੋਈ ਹੈਡ ਮਾਸਟਰ ਹੋਏਗਾ ਵਿਚਾਰਾ ਥੋੜ੍ਹਾ ਲਿਖਿਆ ਪੜਿਆ ਅਤੇ ਜਨਾਬ ਉਹ ਸਕੂਲ ਉਹਨੇ ਖੋਲ੍ਹ ਲਿਆ ਅਤੇ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਉਂਦਾ ਸੀ ਨਾ ਅਤੇ ਪਹਿਲੀ ਤੋਂ ਲੈ ਕੇ ਅੱਠਵੀਂ ਨੌਵੀਂ ਕਲਾਸ ਤੱਕ ਸਕੂਲ ਹੈਗਾ ਸੀ ਬੋਰਡ ਦੇ ਇਮਤਿਹਾਨਾਂ ਤੋਂ ਪਹਿਲੇ ਪਹਿਲੇ ਦਾ ਸਕੂਲ ਅੱਠਵੀਂ ਤੱਕ ਸਾਰੇ ਸਕੂਲ ਦੇ ਬੱਚੇ ਨੇ ਇੱਕ ਇੱਕ ਲਾਈਨ ਬਣਾ ਕੇ ਬਹਿ ਜਾਂਦੇ ਸੀ ਇਹ ਪਹਿਲੀ ਹੈ ਇਹ ਕੱਚੀ ਹੈ ਪੱਕੀ ਹੈ ਪਹਿਲੀ ਹੈ ਦੂਸਰੀ ਹੈ ਕਰਦੇ ਕਰਦੇ ਅੱਠਵੀਂ ਤੱਕ ਆ ਜਾਂਦੇ ਸੀ ਉਸ ਤੋਂ ਬਾਅਦ ਉਹ ਮਾਸਟਰ ਸਾਹਿਬ ਆਉਂਦੇ ਸੀ ਆ ਕੇ ਹਮ ਕਿਸੇ ਕਾ ਦਿਲ ਨਹੀਂ ਦੁਖਾਰਾ ਚਾਹਤੇ ਸਾਡੇ ਵੱਲੋਂ ਸਾਰੇ ਪਾਸ ਨੇ ਅਤੇ ਜਿਹੜਾ ਆਪ ਸਾਰਾ ਸਕੂਲ ਪਾਸ ਉਹ ਮੇਰੇ ਤਰ੍ਹਾਂ ਲੁੱਟੀਆਂ ਪਾਤਾ ਬਾਹਰ ਆਉਂਦਾ ਹੁੰਦਾ ਸੀ ਇਸ ਵਾਸਤੇ ਜਿਹੜੇ ਨੇ ਤੁਹਾਡੇ ਪੈਗਾਮ ਮੇਰੇ ਕੋਲ ਪਹੁੰਚਣੇ ਮੈਂ ਸਾਰੇ ਪੈਗਾਮ ਪ੍ਰੋਗਰਾਮ ਸ਼ਾਮਿਲ ਕਰਾਂਗਾ ਸਾਰੇ ਪੈਗਾਮ ਬੜੇ ਸੋਹਣੇ ਉਹ ਸਭ ਤੋਂ ਪਹਿਲੇ ਮੈਨੂੰ ਕਿੰਨੇ ਕਾਲ ਕੀਤੀ ਕਿੰਨੇ ਪੈਗਾਮ ਘੱਲਿਆ ਮੈਂ ਵੇਖਦਾ ਜਨਾਬ ਫੇਸਬੁੱਕ ਦੇ ਉੱਤੇ ਤੁਹਾਡੇ ਪੈਗਾਮ ਆਏ ਨੇ ਅਤੇ ਜਨਾਬ ਸਭ ਤੋਂ ਪਹਿਲੇ ਐਮ ਨੇਮ ਟੇਲਰ ਕਿਆ ਬਾਤ ਹੈ ਐਮ ਨੇਮ ਟੇਲਰ ਕਿਆ ਬਾਤ ਹੈ ਐਮ ਨੇਮ ਟੇਲਰ ਤੁਸੀਂ ਸਭ ਤੋਂ ਪਹਿਲੇ ਸਾਡੇ ਪ੍ਰੋਗਰਾਮ 'ਚ ਕੋ ਮੈਸੇਜ ਕੀਤਾ ਕਹਿੰਦੇ ਸਲਾਮ ਵਾਲੇਕੁਮ ਜਨਾਬ ਵਾਲੇਕੁਮ ਸਲਾਮ ਭਾਣ ਕੀ ਹਾਲ ਹੈ ਠੀਕ ਠਾਕ ਜੇ ਵਧੀਆ ਅਮਰਜ਼ਾ ਚੌਧਰੀ ਸਲਾਮ ਵਾਲੇਕੁਮ ਭਾਣ ਔਰ ਸਲਾਮ ਵਾਲੇਕੁਮ ਸਰ ਬੜੀ ਮਿਹਰਬਾਨੀ ਅਮਰਜ਼ਾ ਚੌਧਰੀ ਇੰਨੀਆਂ ਗੈਰ ਰਾਜਰੀਆਂ ਕਰੇਗਾ ਅਤੇ ਸਾਡੇ ਨਾਲ ਦੋਸਤੀਆਂ ਕਿਵੇਂ ਨਿਭਾਏਗਾ ਸੁਣਿਆ ਮੁਹੰਮਦ ਤਾਰਕ ਜਿੰਦੇ ਨੇ ਸਲਾਮ ਵਾਲੇਕੁਮ ਪਾਕਿਸਤਾਨ ਮੁਹੰਮਦ ਤਾਰਕ ਵਾਲੇਕੁਮ ਸਲਾਮ ਪਾਕਿਸਤਾਨ ਜ਼ਿੰਦਾਬਾਦ ਅਬਦੁਲ ਰਹਿਮਾਨ ਸਲਾਮ ਵਾਲੇਕੁਮ ਅਬਦੁਲ ਰਹਿਮਾਨ ਤਹਿਸੀਲ ਮੈਲਸੀ ਮੋਹਦਾ ਨਿਆਜ਼ਪੁਰ ਕਿਆ ਬਾਤ ਹੈ ਮੇਰਾ ਸ਼ਹਿਜ਼ਾਦਾ ਮੈਲਸੀ ਤੋਂ ਮੇਰਾ ਭਰਾ ਆਇਆ ਨਈਮ ਟੇਲਰ ਗੁੱਡ ਸ਼ੋ ਅਮਰਜ਼ਾ ਚੌਧਰੀ ਨੰਬਰ ਵਨ ਸ਼ੋ ਨਈਮ ਟੇਲਰ ਮੁਹੰਮਦ ਤਾਰਕ ਸਲਾਮ ਵਾਲੇਕੁਮ ਭਾਨ ਕੀ ਹਾਲ ਹੈ ਜ਼ਬਰਦਸਤ ਹਾਲ ਅੱਲਾ ਆਪਕੋ ਸਲਾਮਤ ਰੱਖੇ ਅਮੀਨ ਮੁਹੰਮਦ ਤਾਰਕ ਕੁਵੈਤ ਤੋਂ ਕਿਆ ਬਾਤ ਹੈ ਮੁਹੰਮਦ ਤਾਰਕ ਜੀ ਤੁਸੀਂ ਕੁਵੈਤ ਤੋਂ ਐਡੀ ਮੈਸੇਜ ਲਿਆ ਕਿਆ ਬਾਤ ਹੈ ਬੜਾ ਚੰਗਾ ਲੱਗਿਆ ਇੰਨੇ ਚਿਰ ਕਿੱਥੇ ਗਾਇਬ ਰਹੇ ਤੁਸੀਂ ਲੱਭੇ ਨਹੀਂ ਸਾਨੂੰ ਐਮ ਨੇਮ ਟੇਲਰ ਸਲਾਮ ਵਾਲੇਕੁਮ ਮੁਹੰਮਦ ਤਾਰਕ ਤਮਾਮ ਖੂਬਸੂਰਤ ਸੋਹਣੀਆਂ ਸਮਾਤਾਂ ਨੂੰ ਸੁਣਨ ਵਾਲਿਆਂ ਨੂੰ ਮੇਰਾ ਸਲਾਮ ਵਾਲੇਕੁਮ ਬੜੀ ਮਿਹਰਬਾਨੀ ਜਨਾਬ ਅਬਦੁਲ ਰਹਿਮਾਨ ਰਹਿਮਾਨ ਸਾਨੂੰ ਭੇਜਦੇ ਪਏ ਨੇ ਸ਼ਹਿਰੀ ਅਬਦੁਲ ਰਹਿਮਾਨ ਨੇ ਦਿਲ ਦੇ ਦਿੱਤਾ ਮੈਨੂੰ ਆਇਆ ਹੈ ਵੀ ਮੈਂ ਦਿਲ ਤੇਰੇ ਕਦਮਾਂ 'ਚ ਰੱਖੀ ਆ ਤੂੰ ਪੈਰ ਟਪਾ ਦੱਸਦੇ ਮੁਹੰਮਦ ਤਾਰਕ ਸ਼ਮੀ ਬਾਪੀ ਫਰੀ ਆਪੀ ਨੂੰ ਸਲਾਮ ਵਾਲੇਕੁਮ ਫਰੀ ਆਪੀ ਤਾਂ ਹੁਣੇ ਫੋਨ ਆਇਆ ਸੀ ਫਰੀ ਆਪੀ ਕਹਿੰਦੀ ਮੈਂ ਤੁਹਾਡਾ ਪ੍ਰੋਗਰਾਮ ਤੁਸੀਂ ਵੀ ਬੜਾ ਚੰਗਾ ਲੱਗਦਾ ਮੈਂ ਜੁਰਜੀ ਤੋਂ ਬੋਲਦੀ ਪਈ ਹਾਂ ਅਤੇ 14 ਅਗਸਤ ਨੂੰ ਅਸੀਂ ਚੱਕਰ ਲਾਵਾਂਗੇ ਤੁਸੀਂ ਵੀ ਉੱਥੇ ਹੋਵੋਗੇ ਨਾ ਫਰੀ ਜੀ ਬੜੀ ਮਿਹਰਬਾਨੀ ਤੁਹਾਡੀ ਮੈਂ ਬੜਾ ਮਜ਼ਾ ਆਉਂਦਾ ਤੁਹਾਡੀ ਕਾਪੀ ਕਰਕੇ ਤਾਂ ਮੈਨੂੰ ਬੜਾ ਚੰਗਾ ਲੱਗਦਾ ਮੁਹੰਮਦ ਤਾਰਕ ਕਹਿੰਦੇ ਸਲਾਮ ਵਾਲੇਕੁਮ ਰਜ਼ਾ ਸਾਹਿਬ ਵਾਲੇਕੁਮ ਸਲਾਮ ਜੀ ਰਜ਼ਾ ਸਾਹਿਬ ਨੇ ਸਲਾਮ ਕਰਿਆ ਹੋਰ ਢੇਰ ਸਾਰੇ ਪੈਗਾਮ ਨੇ ਇਸ ਤੋਂ ਪਹਿਲੇ ਕਿ ਮੈਂ ਅਗਾਂਹ ਵਧਾ ਅਬਦੁਲ ਰਹਿਮਾਨ ਰਹਿਮਾਨ ਦੇ ਇੱਕ ਹੋਰ ਪੈਗਾਮ ਮੇਰੇ ਤੱਕ ਪਹੁੰਚਿਆ ਗੁਲਾਬ ਦਾ ਫੁੱਲ ਘੱਲਿਆ ਇਹਨਾਂ ਨੇ ਜਨਾਬ ਬੜੀ ਮਿਹਰਬਾਨੀ ਢੇਰ ਸਾਰੇ ਪੈਗਾਮ ਢੇਰ ਸਾਰੀਆਂ ਗੱਲਾਂ 'ਤੇ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ ਮੈਂ ਲੈ ਕੇ ਆਏ ਹੈ ਔਰ ਇਹਦੇ ਵਿੱਚ ਦੱਸਾਂਗੀ ਜੇ ਇਹਦੇ ਵਿੱਚ ਤੁਹਾਨੂੰ ਨਾ ਥੋੜ੍ਹੀ ਜਿਹੀ ਕੋਈ ਅਜੀਬ ਜਿਹੀ ਆਵਾਜ਼ ਵੀ ਆਏਗੀ ਜਿਵੇਂ ਕੋਈ ਪਟਾਕਾ ਚੱਲਦਾ ਆਓ ਫਿਰ ਇਸ ਗਾਣੇ ਨੂੰ ਸੁਣਦੇ ਹਾਂ ਸਿਰਫ ਫਾਰਮਨ ਐਫ ਐਮ ਪਾਕਿਸਤਾਨ ਦੇ ਲੋਟੇਸ਼ਨ ਤੋਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਸੱਜਣ ਵਿਹਲੀ ਵੇਲਾ 1:36

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: And dial 111-000-101 FM.
2: You're listening to FM 101, a bale bale o shower.

0: ਆਹੋ ਜੀ ਮੈਂ ਤੁਹਾਡੇ ਨਾਲ ਕਰਨੀ ਆ ਪਿਆਰ ਔਰ ਮੈਡਮ ਤੁਸੀਂ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਸ਼ਾਮਿਲ ਜੇ ਸੱਜਣ ਬੇਲੀ ਪ੍ਰੋਗਰਾਮ ਦੇ ਵਿੱਚ ਅਤੇ ਹੁਣ ਅਸੀਂ ਤੁਹਾਨੂੰ ਜਿਹੜੀ ਥੋੜ੍ਹੀ ਦੇਰ ਪਹਿਲੇ ਗੱਲ ਸੁਣਾਈ ਸੀ ਦੱਸਿਆ ਸੀ ਕਿ ਅਸੀਂ ਤੁਹਾਨੂੰ ਮੈਡਮ ਦੀ ਆਵਾਜ਼ ਦੇ ਵਿੱਚ ਪਹਿਲੇ ਉਸ ਗਾਣੇ ਨੂੰ ਉਹਨਾਂ ਨੇ ਕਿਸ ਤਰ੍ਹਾਂ ਉਹਦੀ ਤਾਨ ਨੂੰ ਗੁਣਗੁਣਾਇਆ ਉਸ ਤੋਂ ਬਾਅਦ ਉਹ ਗਾਣਾ ਅਸੀਂ ਪ੍ਰੋਗਰਾਮ ਸ਼ਾਮਿਲ ਕਰਾਂਗੇ ਜਿਹੜੇ ਮੌਸੀਕਾਰ ਨੇ ਉਸ ਫਿਲਮ ਦੇ ਉਸ ਗਾਣੇ ਦੇ ਖਵਾਜਾ ਖੁਰਸ਼ੀਦ ਅਨਵਰ ਗੀਤ ਲਿਖਿਆ ਅਹਿਮਦ ਰਾਈ ਨੇ ਫਿਲਮ ਦਾ ਨਾਂ ਗੁੱਡੋ ਅਤੇ ਉਸ ਤੋਂ ਪਹਿਲੇ ਕਿ ਅਸੀਂ ਉਸ ਗਾਣੇ ਵੱਲ ਵਧੀਏ ਪਹਿਲੇ ਅਸੀਂ ਮੈਡਮ ਮਲਕਾਦਰ ਨੂਰ ਜਾਂ ਦੀ ਆਵਾਜ਼ ਸ਼ਾਮਿਲ ਕਰਾਂਗੇ ਮਿਊਜ਼ਿਕ ਤੋਂ ਬਗੈਰ ਉਹਦੀ ਤਾਨ ਸੁਣਾਵਾਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਗਾਣਾ ਸੁਣਾਵਾਂਗੇ ਸੁਣਦੇ ਰਹੋ ਇਹ ਖਾਸ ਖਾਸ ਸੋਹਣੀਆਂ ਸੋਹਣੀਆਂ ਚੀਜ਼ਾਂ ਸਿਰਫ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਪ੍ਰੋਗਰਾਮ ਸੱਜਣ ਬੇਲੀ 'ਚ
1: ਦੁਬਾਰਾ ਸੁਣਾਓ
2: ਬਿਲਕੁਲ ਬਿਲਕੁਲ ਹਰ ਮਰਤਬਾ ਸੁਣਨੇ ਕੋ ਤਿਆਰ

0: ਲਾਲ ਭੂਆ ਦੇ ਚੂੜਾਂ ਦੇ ਨਾਲੇ ਹੋਵੇ, ਡਾਡਾ ਗੂੜਾ ਮੈਂ ਹੋਰ ਕੁਝ ਨਹੀਂ ਮੰਗਦੇ। ਖਵਾਜਾ ਖੁਰਸ਼ੀਦ ਅਨਵਰ ਦਾ ਮਿਊਜ਼ਿਕ, ਫਿਲਮ ਦਾ ਨਾਂ ਗੁੱਡੋ ਔਰ ਬੋਲ ਸੀ ਅਹਿਮਦ ਰਾਈ ਦੇ। ਦੇਖਦੇ ਹਾਂ ਕਿ ਸਾਡੇ ਨਾਲ ਲੈਣ ਦਿੱਤੇ ਕੌਣ ਮੌਜੂਦ ਨੇ। ਅਸਲਾਮ ਅਲੈਕੁਮ।
1: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ ਅਨੀਲ ਜੀ, ਵੈਲਕਮ ਵੈਲਕਮ।
1: ਟਾਕੀ
0: ਉੱਤੇ ਹੀ ਲੱਗੀ ਰਹਿ ਗਈ,
1: ਮੈਂ ਕਿਹਾ ਫੜ ਕੇ ਰੱਖੂ ਮੈਂ ਆਨੀ ਹੁਣ।
0: ਹੋਰ ਸੁਣਾਓ, ਠੀਕ ਠਾਕ ਜੇ? ਫਸਟ ਕਲਾਸ ਜੇ,
1: ਜ਼ਬਰਦਸਤ। ਮੈਨੇ ਕਿਹਾ ਮੇਰੀ ਕਾਲ ਮਿਲਾਨੇ ਮਿਲਾਨੇ ਕੇ ਚੱਕਰ ਮੈਂ ਐਂਡ ਪੇ ਜਾ ਕੇ ਕਹੀਂ ਠੋਕ ਠੋਕ ਕੇ ਵਾਪਸ ਆ ਜਾਤੀ
0: ਹੈ। ਅੱਜ ਅੱਜ ਸਭ ਤੋਂ ਪਹਿਲੀ ਕਾਲ ਹੀ ਤੁਹਾਡੀ ਮਿਲ ਗਈ, ਕੀ ਬਾਤ ਹੈ, ਕੀ ਬਾਤ
1: ਹੈ ਨਾ, ਕੀ ਬਾਤ ਹੈ।
0: ਜੀ ਜੀ,
1: ਖਾ ਗਈ ਅੱਜ ਮੈਂ, ਮੇਰੇ ਬਹਿਣ ਭਾਈਓ ਦਾਬਰ ਜੀ ਦਾਬਰ ਜੀ ਦਾਬਰ
0: ਜੀ। ਲੋ ਸਾਡਾ ਸਵਾਲ ਲੈ ਕੇ ਔਲੀਆਂ ਦਾ ਖਾਦਾ ਤੇ ਸਿਆਣੀਆਂ ਦਾ ਆਖਾਂ, ਬਾਕੀ ਤੁਸੀਂ ਮੁਕੰਮਲ ਕਰਨਾ ਹੈ। ਹਾਂ,
1: ਇਹ ਜਿਹੜਾ ਇਹ ਤਾਂ ਮੈਂ ਸੁਣਿਆ ਹੀ ਨਹੀਂ ਸੀ, ਮੈਂ ਤਾਂ ਕਾਲ ਮਿਲਾ ਲਈ।
0: ਔਲੀਆਂ ਨੂੰ ਤੁਸੀਂ ਚੁਕਾਇਆ ਵੀ ਕਰ ਗਏ ਜੇ?
1: ਨਹੀਂ, ਉਹ ਮੈਨੂੰ ਆਉਂਦਾ ਨੀ ਪਿਆ, ਮੈਂ ਦੁਬਾਰਾ ਕੋਸ਼ਿਸ਼ ਕਰਾਂਗੀ ਨਾ ਆ ਕੇ, ਨਹੀਂ ਤੇ ਮੈਂ ਸਿੱਧੇ ਜਵਾਬ ਦਿੱਤਾ। ਹਜੇ ਤਾਂ ਮੈਂ ਕਹਿ ਰਹੀ ਸੀ ਤੁਸੀਂ ਕਿਆ ਖੂਬਸੂਰਤ ਕਲਿੱਪ ਸੁਣਾਇਆ ਪਹਿਲੇ ਮੈਡਮ ਦਾ,
0: ਤੇ
1: ਉਸ ਤੋਂ ਬਾਅਦ ਇੰਨਾ ਖੂਬਸੂਰਤ ਮੈਡਮ ਨੇ ਜਿਹੜਾ ਗਾਇਆ। ਬਾਕੀ ਗੱਲ ਸਹੀ ਹੈ ਉਹਨਾਂ ਦੀ ਕਿ ਇੱਕ ਰਿਆਜ਼ਤ ਚਾਹੀਦੀ ਹੈ, ਐਵੇਂ ਤੇ ਨਹੀਂ ਕੋਈ ਮਤਲਬ ਅਸੀਂ ਤੇ ਪਹੁੰਚ ਨਹੀਂ ਸਕਦੇ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼, ਸਾਡੇ ਤੇ ਰੂਹ ਦੀ ਜਿਹੜੀ ਨਾ ਅਸਰਾਂ
0: ਉਹ ਆਮ ਤੌਰ ਤੇ ਮਲੀਆ ਜੀ ਜਿਹੜੀ ਹੁੰਦੀ ਹੈ ਨਾ, ਔਰਤਾਂ ਬੁੱਢੀਆਂ ਔਰਤਾਂ, ਤਕਰੀਬਨ ਬੁੱਢੀਆਂ ਔਰਤਾਂ, ਬਹੁਤ ਬੁੱਢੀਆਂ ਨੇ, ਉਹ ਕਹਿੰਦੀਆਂ ਨੇ ਫਲਾਨੇ ਫਲਾਨੇ ਬੰਦੇ ਕੋਲ ਜੋ ਬੜਾ ਪਹੁੰਚੇ ਹੋਏ ਆ, ਅਸੀਂ ਵੈਸੇ ਹੀ ਪਹੁੰਚੇ ਹੋਏ ਆ।
1: ਨਹੀਂ ਤੁਸੀਂ ਪਹੁੰਚੇ, ਅਸੀਂ ਉਹਦੇ ਨਹੀਂ ਪਹੁੰਚੇ ਕਿਤੇ।
0: ਦੂਸਰੀ ਗੱਲ ਵੈਸੇ ਵੀ ਕਰਦੇ, ਹਾਂਜੀ, ਬੱਚੇ ਵੀ ਬੈਠੇ ਹੋ ਨਾ ਘਰ ਦੇ ਵਿੱਚ, ਮੋਬਾਈਲ ਲੱਗੇ ਬੰਦੇ, ਉਹ ਕਿੱਥੇ ਪਹੁੰਚਿਆ ਹੋਇਆ ਹੈ,
1: ਇੱਥੇ ਆ ਜਾ। ਅੱਜ ਫਿਰ ਮੈਂ ਬਲਕਿ ਆਪਣੇ ਬੇਟੇ ਨੂੰ ਡਾਂਟ ਰਹੀ ਸਾਂ, ਮੈਂ ਕਿਹਾ ਤੂੰ ਘਰ ਮੇ ਹੋ ਕੇ ਵੀ ਨਾ, ਤੇਰਾ ਦਿਮਾਗ ਘਰ ਮੇ ਨਹੀਂ ਹੈ, ਤੋ ਕਹਤੇ ਫਿਰ ਕਿਧਰ ਹੈ? ਮੈਂ ਕਿਹਾ ਮੋਬਾਈਲ ਸੀ, ਬਾਹਰ ਨਿਕਲ ਉਹਨੂੰ ਦਾ ਕੰਨ, ਉਸਕੋ ਮੈਂ ਡਾਂਟ ਰਹੀ ਸੀ ਅੱਜ ਸਵੇਰ।
0: ਅੱਛਾ, ਤੋ
1: ਇਸੇ ਤਰ੍ਹਾਂ ਹੀ ਸੰਗ ਕਰਦੇ ਹੁਣ।
0: ਫਿਰ ਤੁਸੀਂ ਦੱਸੋ, ਤੁਸੀਂ ਮੈਡਮ ਦੀ ਬੜੀ ਤਾਰੀਫ ਕੀਤੀ ਹੈ, ਕੁਝ ਸਾਨੂੰ ਸੁਣਾਓਗੇ ਮੈਡਮ ਦੀ ਆਵਾਜ਼ ਦੇ ਵਿੱਚ ਗਾਏ ਹੋਏ ਗਾਣਾ?
1: ਇਹੀ ਲਾਈਨ ਦੁਹਰਾਨੇ ਹੁਣੇ
0: ਸੁਣਾਓ।
1: ਕੱਲ ਨਾ ਮੈਂ ਗਾਰਲਿਕ ਸੌਸ ਬੜੇ ਚਸਕੇ ਲਾ ਲਾ ਕੇ ਖਾ ਲਈ, ਮੈਨੂੰ ਪੜ੍ਹਨੇ ਪੈ ਗਏ।
0: ਤੁਸੀਂ ਨਾ ਲਿਆ ਨਾ, ਯਕੀਨ ਕਰੋ ਮੈਨੂੰ ਖਾਂਸੀ ਸ਼ੁਰੂ ਹੋ ਗਈ, ਮਾਈਕ ਬੰਦ ਕਰਕੇ ਫੌਰਨ ਖਾਂਸੀ ਕੀਤੀ ਹੈ। ਯਕੀਨ ਮੇਰੇ ਸਾਹਮਣੇ ਤੁਸੀਂ ਦਹੀਂ ਭੱਲਿਆਂ ਦਾ ਨਾਂ ਲੈ ਲਵੋ ਜਾਂ ਗਾਰਲਿਕ ਸੌਸ ਦਾ ਨਾਂ ਲੈ ਲਓ, ਮੇਰੀ ਖਾਂਸੀ ਸ਼ੁਰੂ ਹੋ ਜਾਂਦੀ ਹੈ।
1: ਉਹ ਦਰਅਸਲ ਤੁਹਾਡੇ ਮੂੰਹ 'ਚ ਟੇਸਟ ਆਣੀ ਸ਼ੁਰੂ ਹੋ ਜਾਂਦਾ। ਮੇਰੇ ਭੈਣਾਂ ਭਰਾਵਾਂ ਵਾਲੀ ਬੜੀਆਂ ਦੁਆਵਾਂ ਸੀ, ਚਲੋ ਮੈਂ ਦੋ ਲਾਈਨਾਂ ਵੀ ਬੋਲੀਆਂ, ਫਿਰ ਭੈਣਾਂ ਭਰਾਵਾਂ ਨੂੰ ਜ਼ਰਾ ਸਭ ਦੀ ਹਾਜ਼ਰੀ ਬੋਲ ਕੇ ਜਾਨੀ ਆ ਉਹਨੇ
0: ਜੀ।
1: ਮਾਹੀ ਦੇ ਮੈਨੂੰ ਲਾਲ ਚੜ੍ਹਾ ਦੇ ਚੂੜਾ, ਤੇ ਨਾਲੇ ਹੋਵੇ ਡਾਡਾ ਗੂੜਾ, ਮੈਂ ਹੋਰ ਕੁਝ ਨਹੀਂ ਮੰਗਦੀ, ਵੇ ਮੈਨੂੰ ਲਾਲ ਚੜ੍ਹਾ ਦੇ ਚੂੜਾ।
0: ਵਾਹ ਵਾਹ ਵਾਹ ਵਾਹ ਵਾਹ ਵਾਹ, ਬਿਊਟੀਫੁਲ, ਬਹੁਤ ਬੜੀਆ, ਬਹੁਤ ਬੜੀਆ, ਬਹੁਤ ਬੜੀਆ, ਕੀ ਬਾਤ ਹੈ ਅਨੀਲਾ ਜੀ, ਕੀ ਬਾਤ ਹੈ, ਰੌਣਕ ਲਾ ਕੇ ਤੁਸੀਂ ਆ ਗਏ,
1: ਜ਼ਬਰਦਸਤ। ਔਰ ਮੈਂ ਕਹਾਂਗੀ ਮੇਰੇ ਜਿੰਨੇ ਭੈਣ ਭਰਾ ਸੁਣੇ, ਮਹਿਬੂਬ ਅਲੀ ਭਾਈ ਅਸੀਂ ਤੁਹਾਨੂੰ ਯਾਦ ਰੱਖਦੇ ਹਾਂ, ਆਇਓ ਤਾਰਿਕ ਤਾਰਿਕ ਤਾਰਿਕ, ਮੇਰੇ ਤਿੰਨੋ ਭਰਾ ਜੀਰਾ ਬਾਈ, ਅਨੀਸ ਬਾਈ, ਰਮਜ਼ਾਨ ਗੁਜਰ, ਔਰ ਮੇਰੇ ਬਾਕੀ ਦੇ ਭਰਾ ਸਾਜਿਦ ਡਾਰੀ ਨੂੰ ਨਾਂ ਦੇ, ਤੁਹਾਨੂੰ ਬੜਾ ਸਲਾਮ ਦੁਆ ਦੇ ਰਹੇ ਸੀ ਇੱਕ ਇਸਲਾਮਾਬਾਦ ਦੇ ਸ਼ੋਅ ਚ ਨਾ,
0: ਤੁਹਾਨੂੰ
1: ਯਾਦ ਕਰ ਰਹੇ ਸੀ, ਤੁਹਾਨੂੰ ਸਲਾਮ ਦੁਆ ਦੇ ਰਹੇ ਸੀ, ਔਰ ਬੜੀ ਮੁਹੱਬਤ ਵਾਲੇ ਵੀਰ ਨੇ ਸਾਡੇ ਵੀ, ਔਰ ਜਿੰਨੇ ਮੇਰੇ ਬਾਕੀ ਸਲੀਮ ਦਰਜੀ, ਵੇ ਪੁੱਠੇ ਕੱਪੜੇ ਸੀਣ ਵਾਲਿਆ ਕਿੱਥੇ ਰਹਿ ਗਏ, ਤਾਂ ਕੀ ਮੈਂ ਤਾਂ ਛੱਡਾਂ ਹੀ ਉਸੇ ਸੀ ਕਰ ਲੈ ਕੇ ਆਈ।
0: ਅਨੀਲਾ ਜੀ, ਇੱਕ ਦਫਾ ਫੈਸ਼ਨ ਵੀ ਆਇਆ ਸੀ ਉਲਟੀ ਸਿਲਾਈ ਕਰਨ ਦਾ ਸ਼ਰਟਾਂ ਦੇ ਉੱਤੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਅਨੀਲਾ ਜੀ, ਥੈਂਕ ਯੂ।
1: ਮੈਨੇ ਉਹ ਸੂਟ ਦੇਖਿਆ ਨਾ, ਮੈਨੂੰ ਕਿਹਾ ਕਿੱਡੇ ਬੇਵਕੂਫ ਨੇ, ਪਹਿਲਾਂ ਹੈਂਗਰਾਂ ਚ ਤੁਸੀਂ ਇੱਥੇ ਲਟਕਾਏ ਤੇ ਸਿੱਧੇ ਕਰਕੇ ਤੇ ਲਟਕਾਓ, ਤੇ ਮੇਰੀ ਬੇਟੀ ਕਹਿੰਦੀ ਕਿਆ ਹੋ ਗਿਆ ਫੈਸ਼ਨ ਹੈ, ਮੈਂ ਕਿਹਾ ਹੈ, ਮੈਂ ਚੁੱਪ ਹੀ ਕਰ ਗਈ,
0: ਇਹੋ ਜਿਹਾ ਫੈਸ਼ਨ
1: ਹੈ, ਅਸੀਂ ਪਾ ਕੇ ਪੁੱਠੇ ਕੱਪੜੇ ਵੀ ਸਿੱਧੇ ਸਿੱਧੇ ਪਾਣੀ ਜਿਹੇ ਪੁੱਠੇ ਹੀ ਲਗਾ ਲਏ। ਚਲੇ ਇਨਸ਼ਾਅੱਲਾ ਤਾਲਾ, ਫਿਰ ਮੈਂ ਢੂੰਡਦੀ ਹੂੰ ਜਵਾਬ, ਫਿਰ ਅਗਰ ਮੇਰੀ ਕਾਲ ਲੱਗ ਗਈ
0: ਜੀ, ਠੀਕ ਹੈ।
1: ਪੰਜਾਬੀ ਔਰ ਮੇਰੀ जितनी बहनें आती हैं जितनी सुनती हैं शमीम आपी फरिया क्या तुसी फरिया आपी की कॉपी की थी फरिया आपी वेख लवो की रौनक लाई हुई थी मुंबई में
0: ओके
1: जिंदा दिल बहनें हैं मेरी सारी जितनी भी आती हैं सबके लिए बहुत ही दुआएं साम अल्लाह हाफिज़
0: अल्लाह हाफिज़ ओके जी अनिला जी साढ़े प्रेम चाहिए और रौनक ला दिती तुसी भी साढ़े प्रेम जी कॉल कर सकते जे 0412-111-0001-01 देखते हैं कि लाइन पे कौन मौजूद ने अस्सलामुअलैकुम
2: वालेकुम सलाम एंड अस्सलामुअलैकुम वनवान के सभी सुनने वालों को मेरी तरफ से बहुत बहुत अस्सलामुअलैकुम
0: वालेकुम अस्सलाम शमीम जी की हाल है ठीक ठाक जी
2: जी अल्लाह का शुक्र अल्हम्दुलिल्लाह मैं बिल्कुल ठीक है मैं क्या अनिला आई थी तो मैं दौड़ ला दी मैं फटाफट दौड़ दी मैं क्या अनिला के बाद मैं नाल जगह पीछे पीछे मैं जाना
0: बहुत अच्छे जबरदस्त
2: अल्लाह का शुक्र अल्हम्दुलिल्लाह
0: ते अनिला जेडी आसमान ते टाकी छड़े है सी तुसी ला लेंदी है
2: ओ हुन जेडे हो गए ना तो ला के आनगे ना जेडे लाई है बिलकुल सही हुंदी है मतलब फिर उस वक्त कहंदे कहिदा कि ओहो असीं वड्डियां दी गल मन लैंदे ते चंगा ही सी ना उस टाइम
0: तुसीं इहनां दे मतलब भी सानूं दस्सो ना औलियां ते सियानियां दा की मतलब है
2: गाना तुसी बड़ा प्यारा लाया गुड्डो फिल्म दा अगर हो जाए ना शिकर दुपहरे पिपली दे थले मैं छनकाइयां
0: चलो चलो मैं देखांगा थैंक यू अल्लाह हाफिज़
2: तारिक भाई ने मेरे लोग बहुत बहुत अस्सलाम वालेकुम हनी भाई भी सुन दे
0: आज कुवैत वाले तारिक साहब तो नु भी दा भी सलाम आ गया तुसी उन्होंने सलाम भेज दे हुंदे जे
2: हां जी हां जी उन्होंने भी मेरी तरफ
0: सुन ले ओके अल्लाह हाफिज़
2: अल्लाह हाफिज़
0: फिल्म दा पूछना फजूल है क्योंकि सारे नूं पता है मगर फिर भी तुसीं सानूं दसना मैं तुहानूं दस चुकी हां कि केड़े केड़े एक्टर ने इस फिल्म दे इस क्लिप दे अंदर उन्हां दी आवाज़ां नूं सुन के तुसीं सानूं जरूर दसना कि किहदी किहदी आवाज़ मैं तुहानूं सुनाई है इस तों बाद असीं वधांगे एक अगर टाइम बचिया तो गाना लावांगे ना बचिया तो खबरां लावांगे साडे नाल रहना

0: You're listening to FM 101, a Bale Bale or Shower Shower.
1: ਵਨ ਵਨ ਐਫਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਤੇ ਅੱਜ ਜ਼ਾਲਮਾ ਮੈਂ ਨੱਚਾਂਗੀ ਜ਼ਰੂਰ ਮੌਲਾ ਜੱਟ ਫਿਲਮ ਦਾ ਸੋਨਾ ਜਿਹਾ ਗਾਣਾ ਤੁਸੀਂ ਸੁਣੀ ਹੈ ਮੁਹੰਮਦ ਸ਼ਹਿਜ਼ਾਦੇ ਦੀ ਫਰਮਾਇਸ਼ ਕੀਤੀ ਸੀ ਤੇ ਤੁਹਾਡੀਆਂ ਫਰਮਾਇਸ਼ਾਂ ਹੋਣ ਤੇ ਪ੍ਰੋਗਰਾਮ 'ਚ ਸ਼ਾਮਿਲ ਨਾ ਹੋਣ ਕਿਸ ਤਰ੍ਹਾਂ ਹੋ ਸਕਦਾ ਹੈ
2: ਕੋਈ
1: ਤੇ ਔਲੀਆਂ ਦਾ ਖਾਦਾ ਤੇ ਸਿਆਣਿਆਂ ਦਾ ਆਖਾਂ ਇਸ ਲੈਣ ਨੂੰ ਪੂਰਾ ਕਰਨਾ ਤੇ ਕਿਹੜੀ ਅਸੀਂ ਗੱਲ ਸੀ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਵਿੱਚ ਸਾਡੇ ਮਾਂ ਪਿਓ ਦੇ ਵਿੱਚ ਜਾਂ ਉਸ ਤੋਂ ਪਹਿਲੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਜ਼ਮਾਨਿਆਂ ਦੇ ਵਿੱਚ ਉਹ ਗੱਲ ਵੇਖਦੇ ਸਾਂ ਅਸੀਂ ਸਾਡਾ ਦਿਲ ਚਾਹੁੰਦਾ ਕਿ ਉਹ ਗੱਲ ਹੁਣ ਫਿਰ ਇਸ ਜ਼ਮਾਨੇ 'ਚ ਵੀ ਹੋਵੇ ਕੋਈ ਇੱਕ ਚੀਜ਼ ਤੁਹਾਡੇ ਜ਼ਿਹਨ 'ਚ ਜਿਹੜੀ ਆਉਂਦੀ ਹੋਵੇ ਤੁਸੀਂ ਸ਼ਾਮਿਲ ਕਰਨਾ ਚਾਹੋ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਨਜ਼ਰ ਆਉਣ ਅਤੇ ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਚਾਹੁੰਦੇ ਕਿ ਵਾਪਸ ਆ ਜਾਵੇ ਗੁਜ਼ਰੀਆਂ ਹੋਈਆਂ ਚੀਜ਼ਾਂ ਦੇ 'ਚੋਂ ਕਿਹੜੀ ਇੱਕ ਖਾਸ ਚੀਜ਼ ਹੈ ਜਿਹੜੀ ਤੁਹਾਡੀ ਯਾਦ ਹੈ ਜਿਹੜੀ ਚੀਜ਼ ਤੁਹਾਨੂੰ ਬੜੀ ਪਸੰਦ ਹੈ ਉਹਨੂੰ ਤੁਸੀਂ ਇਸ ਜ਼ਮਾਨੇ 'ਚ ਲਿਆਉਣਾ ਚਾਹੁੰਦੇ ਜੇ ਉਹ ਸਾਡੇ ਨਾਲ ਗੱਲਬਾਤ ਕਰ ਸਕਦੇ ਜੇ ਦੂਸਰੀ ਗੱਲ ਹੈ ਕਿ ਉਹਦੇ ਵਿੱਚ ਖੇਲਾਂ ਵੀ ਹੋ ਸਕਦੀਆਂ ਨੇ ਜਿਵੇਂ ਕਿ ਪਿੱਠੂ ਗਰਮ ਹੋ ਸਕਦਾ ਕੋਈ ਨਹੀਂ ਖੇਡਦਾ ਲੁਕੜਵੀਂ 'ਚ ਕੋਈ ਨਹੀਂ ਖੇਡਦਾ ਊਚਣੀ 'ਚ ਕੋਈ ਨਹੀਂ ਖੇਡਦਾ ਵਾਂਝੂ ਕੋਈ ਨਹੀਂ ਖੇਡਦਾ ਠੀਕ ਹੈ ਜੀ ਉਸ ਤੋਂ ਬਾਅਦ ਗੁੱਲੀ ਡੰਡਾ ਕੋਈ ਨਹੀਂ ਖੇਡਦਾ ਠੀਕ ਹੈ ਉਹ ਪਿੱਠੂ ਗਰਮ ਕੋਈ ਨਹੀਂ ਖੇਡਦਾ ਕਿੱਕਲੀ ਜਿਹੜੀ ਕਿੱਕਲੀ ਪਾਉਂਦੇ ਸੀ ਕੁੜੀਆਂ ਉਹ ਨਹੀਂ ਪਾਉਂਦੀਆਂ ਜਿਹੜਾ ਖਾਨਾ ਹੁੰਦਾ ਸੀ ਉਹ ਨਹੀਂ ਖੇਡਦੀਆਂ ਅਤੇ ਬੜੇ ਸਾਰੀਆਂ ਗੇਮਾਂ ਸੀ ਪੁਰਾਣੇ ਜ਼ਮਾਨੇ ਦੀਆਂ ਪੰਜਾਬ ਦੀਆਂ ਰਵਾਇਤੀ ਗੇਮਾਂ ਸੀ ਉਹ ਨਹੀਂ ਜਿਹੜੀਆਂ ਨੇ ਨਾ ਉਹ ਖੇਡੀਆਂ ਜਾਂਦੀਆਂ ਉਹਨਾਂ ਦੇ ਬਾਰੇ 'ਚ ਵੀ ਤੁਸੀਂ ਅਗਰ ਉਹਨਾਂ ਨੂੰ ਚਾਹੁੰਦੇ ਜੇ ਕਿ ਇਨ ਹੋਣ ਤੁਸੀਂ ਉਹਦੇ ਬਾਰੇ 'ਚ ਵੀ ਦੱਸ ਸਕਦੇ ਜੇ ਪੁਰਾਣੇ ਜ਼ਮਾਨੇ ਜਿਹੜੇ ਵਿਆਹ ਹੁੰਦੇ ਸੀ ਉਹਦੇ ਵਿੱਚ ਜ਼ਰਦਾ ਪੁਲਾਅ ਜ਼ਰੂਰ ਹੁੰਦਾ ਸੀ ਅਤੇ ਹੁਣ ਕੁ ਅਸੀਂ ਦੇਖ ਲਓ ਅੱਜ ਕੱਲ੍ਹ ਜ਼ਰਦਾ ਪੁਲਾਅ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਮੁਤੰਜਨ ਪੱਕ ਜਾਂਦਾ ਜਾਂ ਬਿਰਿਆਨੀ ਪੱਕ ਜਾਂਦੀ ਹੈ ਮਤਲਬ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਡਾ ਦਿਲ ਕਰਦਾ ਕਿ ਉਹ ਦੁਬਾਰਾ ਤੋਂ ਸਾਡੇ ਨਾਲ ਸ਼ਾਮਿਲ ਹੋਣ ਲੋਕ ਜਿਹੜੇ ਜ਼ਰਦਾ ਪੁਲਾਅ ਬਣਾਉਂਦੇ ਸੀ ਔਰ ਜ਼ਰਦਾ ਪੁਲਾਅ ਮਿਕਸ ਕਰਕੇ ਖਾਂਦੇ ਸੀ ਔਰ ਅਗਰ ਤੁਸੀਂ ਆਪਣੇ ਵੱਡਿਆਂ ਨੂੰ ਵੇਖੋ ਨਾ ਅੱਜ ਵੀ ਤੁਸੀਂ ਆਪਣੇ ਬਜ਼ੁਰਗਾਂ ਨੂੰ ਦੇਖੋ ਤਾਂ ਉਹ ਆਮ ਤੌਰ 'ਤੇ ਜਦੋਂ ਤੁਸੀਂ ਘਰ ਦੇ ਵਿੱਚ ਜ਼ਰਦਾ ਪੁਲਾਓ ਪਕਾਓਗੇ ਅੱਵਲ ਤਾਂ ਪੱਕਦਾ ਹੀ ਨਹੀਂ ਸਿਰਫ ਪੁਲਾਓ ਹੀ ਪੱਕਦਾ ਅਤੇ ਜੇ ਜ਼ਰਦਾ ਵੀ ਨਾਲ ਕਿਤੇ ਪੱਕ ਜਾਵੇ ਤਾਂ ਫਿਰ ਉਹ ਇੱਕ ਪਲੇਟ ਦੇ ਵਿੱਚ ਦੋਵੇਂ ਚੌਲ ਜਿਹੜੇ ਨੇ ਮਿਕਸ ਕਰਕੇ ਖਾਂਦੇ ਨੇ ਅਤੇ ਉਹਦਾ ਇੱਕ ਅਲੱਗ ਹੀ ਲੁਤਫ ਹੁੰਦਾ ਅਲੱਗ ਹੀ ਮਜ਼ਾ ਆਉਂਦਾ ਉਹਦੇ ਵਿੱਚ ਵਿਆਹਾਂ ਦੇ ਵਿੱਚ ਕੁਝ ਮੇਰੇ ਵਰਗੇ ਪੇਂਡੂ ਵੀ ਆ ਜਾਂਦੇ ਸੀ ਉਹ ਉਹਦੇ ਜ਼ਰਦ ਉੱਤੇ ਸ਼ੋਰਬਾ ਪਾ ਕੇ ਵੀ ਖਾਂਦੇ ਸੀ ਜ਼ਰਦੇ ਦੇ ਸ਼ੋਰਬਾ ਪਾ ਕੇ ਨਾ ਚਿਕਨ ਦਾ ਜਾਂ ਮਟਨ ਦਾ ਜੋ ਵੀ ਪੱਕਦਾ ਸਾਲਣ ਉਹ ਨਾਲ ਹੁੰਦਾ ਕੋਰਮਾ ਸ਼ੋਰਬਾ ਅਤੇ ਉਹ ਪਾ ਕੇ ਖਾਣ ਦਾ ਮਤਲਬ ਕੁਛ ਹੋਰ ਹੁੰਦਾ ਸੀ ਕਿਆ ਬਾਤ ਹੈ ਉੱਤੇ ਆਲੂ ਬੁਖਾਰੇ ਦੀ ਚਟਣੀ ਹੋਏ ਮੌਜਾਂ ਹੋ ਗਈਆਂ ਕੀ ਮੈਨੂੰ ਯਾਦ ਕਰਾ ਦਿੱਤਾ ਜੇ ਕੀ ਯਾਦ ਕਰਾ ਦਿੱਤਾ ਸਾਡੇ ਕਿ ਬਿਜਲੀ ਹੁੰਦੇ ਸੀ ਕਹਿੰਦੇ ਜਨਾਬ ਜਿਹੜੀ ਸਪਲਾਈ ਲਾਈਨ ਹੁੰਦੀ ਹੈ ਨਾ ਜਦੋਂ ਖਾਣਾ ਆਉਂਦਾ ਨਾ ਤਾਂ ਤੁਸੀਂ ਜਿੱਥੇ ਸਭ ਤੋਂ ਪਹਿਲੇ ਖਾਣਾ ਰੱਖਿਆ ਜਾਂਦਾ ਨਾ ਉੱਥੇ ਕੌਣ ਹੁੰਦਾ ਉੱਥੇ ਦੂਲਾ ਹੁੰਦਾ ਦੂਲੇ ਦੇ ਕੋਲ ਕੋਲ ਬਸ ਕੋਲ ਕੋਲ ਦੀਆਂ ਮੇਜ਼ਾਂ ਦੇ ਖਲਾਉਣਾ ਔਰ ਬੋਤਲ ਬਿਲਕੁਲ ਨਹੀਂ ਜੇ ਪੀਣੀ ਜੇ ਬੋਤਲ ਪੀ ਲਈ ਨਾ ਖਾਦਾ ਰੀਝੇ ਜਾਣਾ ਅਤੇ ਖਾਣ ਦੇ ਵੀ ਬੜੇ ਤਰੀਕੇ ਨੇ ਬੜੇ ਗੁਰ ਨੇ ਖਾਣ ਵਾਲੇ ਲੋਕ ਜਿਹੜੇ ਨੇ ਉਹ ਬਿਲਕੁਲ ਸ਼ੇਰ ਜਵਾਨ ਹੁੰਦੇ ਨੇ ਉਹ ਕਹਿੰਦੇ ਨੇ ਕਿ ਜਨਾਬ ਕੁਝ ਵੀ ਆ ਜਾਵੇ ਅਸੀਂ ਇਹਨੂੰ ਛੱਡਣਾ ਨਹੀਂ ਅਸੀਂ ਖਾ ਕੇ ਛੱਡਣਾ ਅਤੇ ਜਨਾਬ ਅਗਰ ਇਹਨਾਂ ਚੀਜ਼ਾਂ ਦਾ ਤੁਹਾਡਾ ਦਿਲ ਕਰਦਾ ਕਿ ਵਾਪਸ ਆਉਣ ਤਾਂ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਜੇ ਗੇਮਾਂ ਦੇ ਬਾਰੇ 'ਚ ਦੱਸ ਸਕਦੇ ਜੇ ਮੇਲਿਆਂ ਠੇਲਿਆਂ ਦੇ ਬਾਰੇ 'ਚ ਦੱਸ ਸਕਦੇ ਜੇ ਅਤੇ ਅੱਜ ਕੱਲ੍ਹ ਰੈਸਲਿੰਗ ਹੁੰਦੀ ਹੈ ਜਿਮ 'ਚ ਜਾਂਦੇ ਨੇ ਲੋਕ ਪੁਰਾਣੇ ਜ਼ਮਾਨੇ 'ਚ ਘੋਲ ਕਰਦੇ ਸੀ ਖਾੜੀਆਂ 'ਚ ਜਾਂਦੇ ਸੀ ਦਿਲ ਕਰਦਾ ਕਿ ਉਹ ਜ਼ਮਾਨਾ ਵਾਪਸ ਆਵੇ ਅਤੇ ਅਗਰ ਅਸੀਂ ਦਾਦਾ ਦਰਬਾਰ ਦੇ ਸਾਹਮਣੇ ਜਾਈਏ ਪੁਰਾਣੇ ਜ਼ਮਾਨੇ ਦੇ ਵਿੱਚ ਉੱਥੇ ਬਾਹਰ ਗਰਾਊਂਡ ਹੁੰਦੀਆਂ ਸੀ ਗਰਾਊਂਡਾਂ ਦੇ ਵਿੱਚ ਮਾਲਸ਼ੀਏ ਵੀ ਬੈਠੇ ਹੁੰਦੇ ਸੀ ਮਾਲਸ਼ੀਏ ਦੇ ਨਾਲ ਕਿੱਸਾ ਗੋ ਵੀ ਬੈਠੇ ਹੁੰਦੇ ਸੀ ਕਹਾਣੀਆਂ ਸੁਣਾਉਣ ਵਾਲੇ ਲੋਕ ਵੀ ਬੈਠੇ ਹੁੰਦੇ ਸੀ ਉੱਥੇ ਲੋਕ ਜਾਂਦੇ ਸੀ ਮੋਬਾਈਲ ਨਹੀਂ ਸੀ ਹੁੰਦਾ ਨਾ ਦੂਸਰੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਅਤੇ ਲੋਕ ਜਿਹੜੇ ਸ਼ਾਮ ਨੂੰ ਜਾਂਦੇ ਸੀ ਉੱਥੇ ਬਹਿੰਦੇ ਸੀ ਉਹਨਾਂ ਕੋਲ ਜਾ ਕੇ ਕਹਾਣੀਆਂ ਸੁਣਦੇ ਸੀ ਉਹ ਸੁਣਾਉਂਦੇ ਸੀ ਬਾਦਸ਼ਾਹ ਦੀ ਬਾਦਸ਼ਾਹ ਫਲਾਨੇ ਬਾਦਸ਼ਾਹ ਦੀ ਕਹਾਣੀ ਫਲਾਨੀ ਮਲਕਾ ਦੀ ਕਹਾਣੀ ਫਲਾਨੇ ਜਿੰਨ ਦੀ ਕਹਾਣੀ ਠੀਕ ਹੈ ਚੱਲ ਪੀਰ ਉਸਤਾਦ ਦੇ ਪਵਿਓਆਂ ਦੀ ਕਹਾਣੀ ਚੱਲੋ ਪੀਰ ਉਸਤਾਦ ਦੇ ਪਵਿਓ ਸੱਤਾਂ ਸਮੁੰਦਰਾਂ ਦੇ ਪਾਰ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਉੱਥੇ ਲੋਕ ਬਹਿ ਕੇ ਉਹਨਾਂ ਕੋਲੋਂ ਕਹਾਣੀਆਂ ਸੁਣਦੇ ਸੀ ਕਿੱਸਾ ਗੋ ਬੈਠੇ ਹੁੰਦੇ ਸੀ ਉਹਨਾਂ ਨੂੰ ਪੈਸੇ ਦਿੰਦੇ ਸੀ ਮਤਲਬ ਉਹ ਜਿਹੜੀਆਂ ਫਿਜ਼ੀਕਲ ਐਕਸਰਸਾਈਜ਼ ਜਿਹੜੀਆਂ ਸੀ ਉਹ ਕਾਫੀ ਜ਼ਿਆਦਾ ਸੀ ਉਹਨਾਂ 'ਚੋਂ ਅਗਰ ਕੋਈ ਯਾਦ ਜਾਂ ਕੋਈ ਤੁਸੀਂ ਚੀਜ਼ ਚਾਹੁੰਦੇ ਕਿ ਅੱਜ ਕੱਲ੍ਹ ਵੀ ਸਾਨੂੰ ਲੱਭੇ ਤਾਂ ਤੁਸੀਂ ਉਹਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਅਤੇ ਤੁਹਾਡੇ ਪੈਗਾਮ ਢੇਰ ਸਾਰੇ ਮੇਰੇ ਤੱਕ ਪਹੁੰਚੇ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ ਮਗਰ ਇਸ ਤੋਂ ਪਹਿਲੇ ਮੈਂ ਇੱਕ ਹੋਰ ਅਖਾਣ ਤੁਹਾਡੇ ਵਾਸਤੇ ਲੈ ਕੇ ਆਇਆ ਜਿਹੋ ਜੀ ਕੋਕੋ ਉਹੋ ਜਿਹਾ ਬੱਚੇ ਹਾਂ ਠੀਕ ਹੈ ਨਾ ਇਹ ਵੀ ਤੁਸੀਂ ਦੱਸਣਾ ਇਹਦਾ ਕੀ ਮਤਲਬ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਦੇ ਜਿਹੜੇ ਮਸ਼ਹੂਰ ਕੌਲ ਨੇ ਜਿਹੜੇ ਮਸ਼ਹੂਰ ਅਖਬਾਰ ਨੇ ਜਿਹੜੇ ਅਖਾਣ ਨੇ ਉਹਨਾਂ ਨੂੰ ਅਸੀਂ ਰਿਕਾਲ ਕਰਦੇ ਰਹੀਏ ਯਾਦ ਕਰਦੇ ਰਹੀਏ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਰਹੀਏ ਤਾਂ ਕਿ ਇਹ ਚੀਜ਼ਾਂ ਸਾਡੇ ਨਈ ਜਨਰੇਸ਼ਨ ਨੂੰ ਬੱਚਿਆਂ ਨੂੰ ਵੀ ਇਹਦਾ ਪਤਾ ਹੋਵੇ ਠੀਕ ਨਾ ਨਾਲੇ ਜਿਵੇਂ ਕਹਿੰਦੇ ਨੇ ਜਿੰਨਾ ਜਿੰਨਾ ਸਾਕ ਉਨਾ ਸੇਕ ਕੀ ਮਤਲਬ ਹੈ ਇਹਦੀ ਗੱਲ ਦਾ ਇਹ ਵੀ ਤੁਸੀਂ ਸਾਨੂੰ ਦੱਸੋ ਨਾ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ ਜਿੰਨਾ ਜਿੰਨਾ ਸਾਕ ਉਨਾ ਸੇਕ ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ ਦਿੱਲੀ ਦਾ ਰਸਤਾ ਤਾਂ ਹਰ ਕੋਈ ਦੱਸ ਦਿੰਦਾ ਕਿਰਾਇਆ ਕੋਈ ਨਹੀਂ ਦਿੰਦਾ ਦੱਸੋ ਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਕੀ ਮਤਲਬ ਨੇ ਅਤੇ ਜਨਾਬ ਅਗਲੇ ਕਾਲਰ ਨਾਲ ਗੱਲ ਕਰਕੇ ਵੇਖਦੇ ਹਾਂ ਕੌਣ ਹੈ ਸਾਡੇ ਨਾਲ ਕਿੰਨੇ ਮੈਨੂੰ ਕਾਲ ਕੀਤੀ ਹੈ
2: ਤੁਹਾਡੇ
1: ਵਾਸਤੇ ਧਾਨ ਹੀ ਆ ਬੜੀ ਮਿਹਰਬਾਨੀ। ਹੋਰ ਮੇਰਾ ਭਰਾ ਨਿਮਕੋ ਵਾਲਾ ਹੈ ਨਾ ਮੇਰਾ ਭਰਾ? ਮੁਰਗ ਦਾਲ ਕਿਉਂ ਕਹਿੰਦੇ ਨੇ ਬੱਸਾਂ ਦੇ ਵਿੱਚ ਹੁੰਦੀ ਉਹ ਦਾਲ? ਮੁਰਗ ਦਾ ਨਾਮੋ ਨਿਸ਼ਾਨ ਨੀ ਹੁੰਦਾ, ਉਹਨੂੰ ਮੁਰਗ ਦਾਲ ਕਿਉਂ ਕਹਿੰਦੇ ਨੇ? ਅੱਛਾ ਮੁਰਗ ਦਾਲ ਖਾਣ ਤੇ ਦਿਲ ਕਰਦਾ ਕਦੀ ਕਦੀ ਤੁਹਾਡਾ ਵੀ, ਕਿ ਲੋਕਾਂ ਨੇ ਖਵਾਉਂਦੇ ਜੇ?
2: ਨਹੀਂ ਅਸੀਂ ਤੇ ਉਹ ਮੇਰੇ ਤੇ ਦਾਦਾ ਭਾਈ ਜਾਨ ਦੰਦ ਨਹੀਂ ਹੈ, ਮੈਂ ਤਾਂ ਨਹੀਂ ਖਾ ਸਕਦਾ, ਤੇ ਅਸੀਂ ਤੇ ਸਾਦੀ ਲੈਂਦੇ ਹਾਂ ਤੇ ਉਹ ਵੇਚਦੇ ਹਾਂ।
1: ਚਲੋ ਬੜੀ ਮਿਹਰਬਾਨੀ, ਮੈਨੂੰ ਇਹ ਦੱਸੋ ਕਿ ਔਲੀਆਂ ਦੇ ਔਲੇ ਕਦੀ ਖਾਦੇ ਨੇ?
2: ਹਾਂ ਔਲੇ ਦਾ ਚਾਰ ਖਾਦਾ ਬੜਾ।
1: ਕੀ ਬਾਤ ਹੈ, ਔਲੇ ਬੜੀ ਅੱਛੀ ਚੀਜ਼ ਹੈ ਪਤਾ ਨਾ ਤੁਹਾਨੂੰ?
2: ਔਲਿਆਂ ਦਾ
1: ਅੱਧੀ ਗੱਲ ਮੈਂ ਤੁਹਾਨੂੰ ਦੱਸੀ, ਇਹਨੂੰ ਪੂਰਾ ਕਰਨਾ ਤੁਸੀਂ। ਮਤਲਬ ਤਾਂ ਖੈਰ ਸਾਰਿਆਂ ਨੂੰ ਪਤਾ ਹੈ, ਜਦੋਂ ਸਿਆਣੇ ਆ ਜਾਂਦੇ ਸਿਆਣੇ ਦਾ ਆਖਾ ਆ ਜਾਂਦਾ, ਉਹਦਾ ਮਤਲਬ ਇਹੋ ਹੀ ਹੁੰਦਾ ਕਿ ਜੀ ਜੋ ਸਿਆਣੇ ਕਹਿੰਦੇ ਨੇ ਚੰਗੀ ਗੱਲ ਹੀ ਕਹਿੰਦੇ ਨੇ। ਮਗਰ ਤੁਸੀਂ ਇਹ ਅਖਾਣ ਪੂਰਾ ਕਰਕੇ ਦੱਸਣਾ ਮੈਨੂੰ, ਔਲਿਆਂ ਦਾ ਖਾਦਾ ਤੇ ਸਿਆਣਿਆਂ ਦਾ ਆਖਾ, ਇਹਦਾ ਬਾਕੀ ਦਾ ਹਿੱਸਾ ਤੁਸੀਂ ਪੂਰਾ ਕਰਕੇ ਦੱਸਣਾ। ਟੈਲੀਫੋਨ ਨੰਬਰ 0424100001, ਇਸ ਕਾਲ ਤੋਂ ਬਾਅਦ ਤੁਹਾਡੇ ਪੈਗਾਮ ਤੇ ਗਾਣਾ ਵੀ ਸ਼ਾਮਿਲ ਕਰਾਂਗਾ। ਪੈਗਾਮ ਘੱਲਦੇ ਰਹੋ ਫੇਸਬੁੱਕ ਦੇ ਉੱਤੇ ਵੀ ਤੇ SMS ਵੀ ਕਰਦੇ ਰਹੋ, ਫਿਰ ਮੈਂ ਖੁਸ਼ ਹੁੰਦਾ ਤੇ ਫਿਰ ਮੈਂ ਖੁਸ਼ ਨਹੀਂ ਹੁੰਦਾ, ਮੇਰਾ ਦਿਲ ਮਹਿਸੂਸਿਆ ਜਾਂਦਾ ਜਦੋਂ ਤੁਹਾਡੇ ਪੈਗਾਮ ਥੋੜੇ ਆਉਂਦੇ ਨੇ। ਹੈਲੋ
3: ਗੋਲ ਗੱਪੇ ਵਾਲਾ, ਗੋਲ ਗੱਪੇ ਵਾਲਾ ਵੀਰ ਖਾਨ ਆਗਲੇ
1: ਕੌਣ?
3: ਖਾਨ ਬਾਬਾ ਲਾਹੌਰ ਡਿਫੈਂਸਿਵ ਹੋ ਰਹਾ ਹੈ ਭਾਈ।
1: ਖਾਨ ਬਾਬਾ ਕੀ ਹਾਲ ਚਾਲ ਹੈ? ਠੀਕ ਠਾਕ ਹੈ, ਲਾਹੌਰ ਡਿਫੈਂਸ ਸੇ ਬਾਤ ਕਰ ਰਹੇ ਹੈਂ, ਬੜਾ ਅੱਛਾ ਲੱਗ ਰਿਹਾ ਮੁਝੇ।
3: ਹਾਂ ਬਿਲਕੁਲ ਜੀ।
1: ਤੇ ਖਾਨ ਬਾਬਾ ਤੁਹਾਡੇ ਮੁਖਤਲਿਫ ਪ੍ਰੋਗਰਾਮਾਂ 'ਚ ਕਾਲਾਂ ਆਉਂਦੀਆਂ ਨੇ, ਮੇਰੇ ਪ੍ਰੋਗਰਾਮ 'ਚ ਪਹਿਲੇ ਕਾਲ ਕੀਤੀ ਤੁਸੀਂ ਕਦੀ?
3: ਪਹਿਲੇ ਕੀਤੀ ਸੀ, ਇਸ ਤੋਂ ਪਹਿਲੇ।
1: ਅੱਛਾ ਅੱਛਾ, ਪਹਿਲੇ ਕੀਤੀ ਸੀ। ਹੋਰ ਸੁਣਾਓ, ਠੀਕ ਠਾਕ ਜੇ? ਵਧੀਆ।
3: ਹਾਂ ਅੱਲਾ ਦਾ ਫਜ਼ਲ ਕਰਾਂ, ਗੋਲ ਗੱਪੇ ਵਾਲਾ ਆਇਆ,
1: ਗੋਲ ਗੱਪੇ ਲਾਇਆ, ਹੈਂ
3: ਗੱਲੀ ਗੱਲੀ ਗਾਤਾ ਫਿਰ ਹੱਸਤਾ ਹੱਸ।

0: ਉਹਦੇ ਬਾਰੇ ਚ ਨਹੀਂ ਪਤਾ।
1: ਤੈਨੂੰ ਨਹੀਂ ਪਤਾ ਨਾ, ਤੂੰ ਕੱਲ ਦਾ ਬੱਚਾ, ਤੈਨੂੰ ਕੀ ਪਤਾ ਯਾਰ।
0: ਹਾਂ ਮੈਨੂੰ ਨਹੀਂ ਪਤਾ, ਲੜਨਾ ਮੇਰੇ ਨਾਲ ਲੜਨਾ ਹੈ।
1: ਓ ਨਹੀਂ ਭਾਈ,
0: ਤੂੰ ਪਰਸੋਂ ਦਾ ਬੱਚਾ ਮੈਨੂੰ ਦੱਸ ਦੇਵੇ ਨਾ ਕੀ ਉਹ।
1: ਖਾਨ
0: ਬਾਬਾ ਬੜੀ ਮਿਹਰਬਾਨੀ, ਅੱਲਾ ਹਾਫਿਜ਼। ਓਕੇ ਜੀ, ਖਾਨ ਬਾਬਾ ਆ ਗਿਆ ਤੇ ਜਨਾਬ ਉਹ ਸੀਰੀਅਸ ਹੋਣ ਲੱਗੇ ਸੀ ਸਾਡੇ ਨਾਲ। ਹੈਲੋ ਹੈਲੋ ਹੈਲੋ। ਓਕੇ ਜੀ, ਨਹੀਂ ਬੋਲਣਾ, ਅਗਰ ਤੁਸੀਂ ਨਹੀਂ ਬੋਲਣਾ ਤੁਸੀਂ ਕਾਲ ਕਿਉਂ ਕਰਦੇ ਜੀ? ਜੇ ਕਾਲ ਕਰਦੇ ਤੇ ਗੱਲ ਜ਼ਰੂਰ ਕਰਿਆ ਕਰੋ। ਹੈਲੋ,
2: ਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ, ਕੌਣ ਹੈ?
2: ਉਹ ਮੈਂ ਜਨਾਬ ਅਸਦ ਅਲੀ ਗੱਲ ਕਰ ਰਿਹਾ ਲੋਰੋ।
0: ਅਸਦ ਅਲੀ
2: ਜੀ? ਜੀ ਸਰ
0: ਜੀ। ਅਸਦ ਅਲੀ ਕੀ ਹਾਲ ਹੈ, ਠੀਕ ਠਾਕ ਜੀ?
2: ਉਹ ਅੱਲਾ ਦਾ ਬੜਾ ਕਰਾਂ ਮੈਂ ਵਸੀਮ ਭਾਈ, ਤੁਸੀਂ ਆਪਣੀ ਸੁਣਾਓ, ਠੀਕ ਹੋ? ਰਾਜ਼ੀ ਹੋ?
0: ਸ਼ੁਕਰ ਹੈ, ਸ਼ੁਕਰ ਹੈ ਮੇਰੇ ਰੱਬ ਦਾ, ਸ਼ੁਕਰ ਹੈ, ਸ਼ੁਕਰ ਹੈ ਅੱਲਾ ਦਾ।
2: ਪੰਜਾਬੀ
0: ਚ ਅਸੀਂ ਇਹਨੂੰ ਓਲੇ ਕਹਿੰਦੇ ਆ ਤੇ ਉਰਦੂ ਚ ਇਹਨੂੰ ਆਮਲਾ ਕਹਿੰਦੇ ਆ ਅਸੀਂ। ਮੁਰੱਬਾ ਬੜਾ ਮਜ਼ੇਦਾਰ ਹੁੰਦਾ, ਮੈਂ ਬੜਾ ਖਾਧਾ ਹੈ।
2: ਮੁਰੱਬਾ ਮੈਂ ਖਾਧਾ ਜੀ ਆਮਲੇ ਦਾ, ਉਂਝ ਮੈਂ ਨੂੰ ਜੇ ਖਾਧਾ ਹੈਗਾ, ਸਾਦਾ ਹੋਲਾ ਨੀ ਮੈਂ ਖਾਧਾ, ਮੁਰੱਬਾ ਇਹਦਾ ਖਾਧਾ।
0: ਮੁਰੱਬਾ ਹੀ ਖਾਧਾ ਜਾਂਦਾ, ਮੇਰਾ ਨੀ ਖਿਆਲ ਕਿ ਸਾਦਾ ਵੀ ਉਹਨੂੰ ਖਾ ਸਕਦਾ ਬੰਦਾ, ਜਾਂ ਅਚਾਰ ਖਾਧਾ ਜਾਂਦਾ, ਜਾਂ ਫਿਰ ਸਾਦਾ ਕੋਈ ਖਾਸ ਤਰੀਕੇ ਨਾਲ ਪਕਾ ਪਕੂ ਕੇ ਖਾਧਾ ਜਾਂਦਾ ਹੋਏਗਾ ਉਬਾਲ ਬੂਲ ਕੇ।
2: ਜੀ ਜੀ, ਇਹਨਾਂ ਚਾਰ ਆਪਾਂ ਪਾਇਆ ਮਾਸ਼ਾਅੱਲਾ, ਘਰ ਹੀ ਚਾਰ ਪਾਉਂਦੇ ਹਾਂ ਬਾਬਾ ਜੀ, ਤੇ ਚਾਰ ਦੇ ਵਿੱਚ ਹੀ ਖਾਧਿਆ ਨੂੰ ਬੜਾ।
0: ਬਿਲਕੁਲ ਠੀਕ ਹੋ ਗਿਆ, ਤੇ ਮੇਰੀ ਗੱਲ ਤੇ ਵੀ ਤਾਂ ਦੱਸੋ ਨਾ।
2: ਜੀ ਜੀ,
0: ਔਲੀਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਆਖਾਂ,
2: ਕੀ ਬਾਤ ਹੈ, ਸੁਭਾਨ ਅੱਲਾਹ, ਇਹ ਗੱਲ ਹੈ ਬਾਬਾ ਜੀ, ਹੱਕ ਸੱਚ ਕਹਿ ਰਹੇ ਜੀ।
0: ਅੱਛਾ, ਕੌਣ ਬੋਲ ਰਿਹਾ ਮੇਰੇ ਨਾਲ?
2: ਅਸਦ ਅਲੀ ਜਨਾਬ ਗੱਲ ਕਰ ਰਿਹਾ
0: ਜੀ। ਅਸਦ ਅਲੀ, ਹੋਰ ਸਭ ਠੀਕ ਠਾਕ ਹੈ? ਵਧੀਆ, ਫਸਟ ਕਲਾਸ,
2: ਅੱਲਾ ਦੀ ਬੜੀ ਰਹਿਮਤ ਹੈ। ਕੋਈ ਸ਼ੇਰ ਸੁਣਾ ਦਈਏ ਤੁਹਾਨੂੰ?
0: ਕੋਈ ਅੱਛਾ ਜਿਹਾ ਸ਼ੇਰ ਸੁਣਾਓ, ਕਿਉਂਕਿ ਸਾਡੇ ਭੈਣਾਂ ਭਰਾ ਸਾਰੇ ਸੁਣਦੇ ਪਏ ਨੇ ਆਪਣੇ ਖਾਨਦਾਨ ਚ ਬਹਿ ਕੇ ਸਾਡਾ ਪ੍ਰੋਗਰਾਮ। ਹਾਂ, ਸੋਹਣਾ ਜਿਹਾ ਸ਼ੇਰ ਸੁਣਾਉਣਾ ਜਿਹੜੇ ਅਸੀਂ ਆਪਣੇ ਘਰ ਚ ਬਹਿ ਕੇ ਸੁਣਾ ਸਕੀਏ।
2: ਸੁਭਾਨ ਅੱਲਾ, ਸੁਭਾਨ ਅੱਲਾ, ਤੁਹਾਡੀ ਨਜ਼ਰ ਸ਼ੇਰ ਹੈ ਵਸੀਮ ਭਾਈ ਮੇਰਾ, ਕਹਿੰਦਾ ਕਿ ਯੇ ਮਤ ਸੋਚਣਾ ਕਿ ਹਮ ਭੁੱਲ ਗਏ ਹਾਂ ਆਪਕੋ ਵਸੀਮ ਭਾਈ, ਯੇ ਮਤ ਸੋਚਣਾ ਕਿ ਹਮ ਭੁੱਲ ਗਏ ਹਾਂ ਆਪਕੋ ਵਸੀਮ ਭਾਈ, ਸੁਬਹ ਕੀ ਪਹਿਲੀ ਔਰ ਰਾਤ ਕੀ ਆਖਰੀ ਸੋਚ ਹੋ ਤੁਮ।
0: ਓਏ ਹੋਏ ਹੋਏ, ਵਾਹ ਮੇਰਾ ਭਰਾ, ਜ਼ਿੰਦਾਬਾਦ। ਅਸਦ ਭਾਈ ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਅੱਲਾ ਹਾਫਿਜ਼।
2: ਤਮਾਮ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਸਲਾਮ, ਪਾਕਿਸਤਾਨ ਜ਼ਿੰਦਾਬਾਦ।
0: ਓਕੇ ਜੀ, ਪਰਮਰ ਐਫਐਮ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਤਲਬ ਇਹ ਹੁੰਦਾ ਕਿ ਕੁਝ ਅਸੀਂ ਹੱਸੀਏ ਖੇਡੀਏ ਔਰ ਕੁਝ ਅਸੀਂ ਐਸੀਆਂ ਗੱਲਾਂ ਇੱਕ ਦੂਸਰੇ ਤੱਕ ਪਹੁੰਚਾਈਏ ਕਿ ਜਿਹੜੀਆਂ ਕਿਸੇ ਇੱਕ ਦੇ ਵੀ ਕੰਮ ਆ ਜਾਂਦਾ, ਤੇ ਯਕੀਨ ਕਰੋ ਸਾਨੂੰ ਸਾਡਾ ਇੱਥੇ ਆਉਣਾ ਜਾਣਾ ਉਹ ਕਾਮਯਾਬ ਹੋ ਜਾਂਦਾ, ਤੁਹਾਡੀ ਗੱਲ ਕਰਨੀ ਕਾਮਯਾਬ ਹੋ ਜਾਂਦੀ ਹੈ ਕਿ ਉਹਦੇ ਵਿੱਚ ਕਿਸੇ ਦਾ ਇੱਕ ਵੀ ਸਾਡੀ ਸੋਹਣੀ ਜਿਹੀ ਗੱਲ ਦੇ ਉੱਤੇ ਅਮਲ ਕਰ ਲਵੇ, ਕੋਈ ਸੋਹਣੀ ਜਿਹੀ ਗੱਲ ਕੋਈ ਸਾਨੂੰ ਦੱਸ ਦੇਵੇ, ਅਸੀਂ ਉਹਦੇ 'ਤੇ ਅਮਲ ਕਰ ਲਈਏ, ਕੋਈ ਸਾਡੀ ਗੱਲ 'ਤੇ ਕੋਈ ਹੋਰ ਅਮਲ ਕਰ ਲਵੇ, ਤਾਂ ਯਕੀਨ ਕਰੋ ਸਾਡੇ ਪ੍ਰੋਗਰਾਮ ਕਰਨ ਦਾ ਮਕਸਦ ਪੂਰਾ ਹੋ ਜਾਂਦਾ। ਅਤੇ ਸਾਨੂੰ ਇੱਕ ਮੈਸੇਜ ਮਿਲਿਆ ਜੀ SMS, ਅਸਲਾਮ ਅਲੈਕਮ, ਜ਼ਾਰਾ ਰਹਿਮਾਨ ਫਰੋਮ ਲਾਹੌਰ। ਜ਼ਾਰਾ ਰਹਿਮਾਨ ਨੇ ਲਾਹੌਰ ਤੋਂ ਸਾਨੂੰ ਮੈਸੇਜ ਕੀਤਾ, SMS ਕੀਤਾ। ਇਹਨਾਂ ਨੇ ਕਿਹਾ ਜੀ ਕਿ ਮੇਰਾ ਸਲਾਮ ਜਿਹੜਾ ਨਾ ਉਹ ਦੇ ਦਿਓ ਮੇਰੇ ਜਿਹੜੇ ਸ਼ੋਹਰ ਨੇ, ਹਸਬੈਂਡ ਨੇ, ਮੇਜਰ ਅਬਦੁਲ ਰਹਿਮਾਨ ਜ਼ਿਆ ਸਾਹਿਬ ਨੂੰ। ਤੋ ਲਓ ਜਨਾਬ, ਅਬਦੁਲ ਰਹਿਮਾਨ ਜ਼ਿਆ ਸਾਹਿਬ ਨੂੰ ਉਹਨਾਂ ਦੀ ਮਿਸਿਜ਼ ਦਾ ਸਲਾਮ ਪਹੁੰਚੇ। ਨਾਲ ਇਹਨੇ ਕਿਹਾ ਜੀ ਕਿ ਪਾਕਿਸਤਾਨ ਪਾਕਿਸਤਾਨ ਮੇਰਾ ਈਮਾਨ ਪਾਕਿਸਤਾਨ, ਔਰ ਨੁਸਰਤ ਅਲੀ ਖਾਨ ਦਾ ਜਿਹੜਾ ਨਾ ਕੌਮੀ ਗੀਤ ਵੀ ਪ੍ਰੋਗਰਾਮ 'ਚ ਕੋਸ਼ਿਸ਼ ਕਰੋਗੇ ਉਹਨੂੰ ਸ਼ਾਮਿਲ ਕੀਤਾ ਜਾਏ। ਅਤੇ ਜੀ ਬੜੀ ਮਿਹਰਬਾਨੀ, ਮੈਂ ਇਸੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਸ਼ਾਮਿਲ ਕਰ ਚੁੱਕੇ ਹਾਂ, ਮਗਰ ਤੁਹਾਡੀ ਪਾਕਿਸਤਾਨ ਦੇ ਨਾਲ ਮੁਹੱਬਤ, ਆਪਣੇ ਵਤਨ ਦੇ ਨਾਲ ਮੁਹੱਬਤ, ਸਾਰੇ ਪਾਕਿਸਤਾਨੀਆਂ ਦੇ ਆਪਣੇ ਵਤਨ ਦੇ ਨਾਲ ਜਿਹੜੀ ਮੁਹੱਬਤ ਹੈ ਉਹਦਾ ਜਵਾਬ ਹੀ ਕੋਈ ਨਹੀਂ। ਔਰ ਯਕੀਨ ਕਰੋ ਕਿ ਅਸੀਂ ਆਪਣਾ ਦਿਲ ਚੀਰ ਕੇ ਵੀ ਦਿਖਾ ਦਈਏ ਇਹਨਾਂ 'ਤੇ, ਉਹ ਜੋ ਸਾਡੇ ਜਜ਼ਬਾਤ ਨੇ ਉਹ ਫਿਰ ਵੀ ਨਜ਼ਰ ਨਹੀਂ ਆਉਂਦੇ, ਅਸੀਂ ਆਪਣੇ ਪਿਆਰੇ ਵਤਨ ਨਾਲ ਇੰਨਾ ਪਿਆਰ ਕਰਦੇ ਹਾਂ ਸਾਰੇ ਪਾਕਿਸਤਾਨੀ। ਜ਼ਾਰਾ ਰਹਿਮਾਨ, ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡਾ ਮੈਸੇਜ ਦੇ ਕੇ। ਆਇੰਦਾ ਵੀ ਤੁਸੀਂ ਮੇਰੇ ਪ੍ਰੋਗਰਾਮ 'ਚ ਜ਼ਰੂਰ ਮੈਸੇਜ ਕਰਨਾ, ਅਗਰ ਹੋ ਸਕੇ ਤਾਂ ਕਾਲ ਜ਼ਰੂਰ ਕਰਨਾ। ਅਤੇ ਸਾਡੇ ਪ੍ਰੋਗਰਾਮ 'ਚ ਨਈਮ ਟੇਲਰ ਇਸ ਵੇਲੇ ਸ਼ਾਮਿਲ ਨੇ ਫੇਸਬੁੱਕ ਦੇ ਉੱਤੇ, ਔਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਾਂ ਕਿ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਕੁਝ ਹੋਰ ਲੋਕ, ਉਹਨਾਂ ਦੇ ਮੈਸੇਜ ਡਾਊਨਲੋਡ ਹੋ ਰਹੇ ਨੇ। ਤੇ ਮੈਂ ਤੁਹਾਨੂੰ ਦੱਸਦਾ ਕਿ ਜੀ ਸਾਡੇ ਨਾਲ

ਕੌਣ ਮੌਜੂਦ ਨੇ? ਕੈਥਰਾ ਸਾਡੇ ਨਾਲ ਮੌਜੂਦ ਨੇ, ਉਮੈਰਾ ਸਾਡੇ ਨਾਲ ਮੌਜੂਦ ਨੇ, ਫੌਜ਼ੀਆ ਰੀ ਸਾਡੇ ਨਾਲ ਮੌਜੂਦ ਨੇ, ਔਰ ਉਸਮਾਨ ਅਲੀ ਕਹਿੰਦੇ ਨੇ ਸਲਾਮ ਆਰ ਜੇ ਵਸੀਮ ਸਾਹਿਬ, ਮੇਰਾ ਸੱਜਣ, ਮੇਰਾ ਬੇਲੀ, ਆਈ ਐਮ ਫਰੋਮ ਫੈਸਲਾਬਾਦ। ਉਹ ਮੇਰਾ ਭਰਾ ਇੱਦਾਂ ਹੀ ਆ ਨਾ, ਵਧੀਆ ਮੇਰਾ ਭਰਾ ਫੈਸਲਾਬਾਦ ਤੋਂ ਮੇਰੇ ਪ੍ਰੋਗਰਾਮ ਦੇ ਵਿੱਚ ਕਾਲ ਕਰਦਾ। ਆਪਾਂ ਤੁਹਾਡਾ ਜਦੋਂ ਨਾਂ ਲੈਂਦੇ ਹੈਗੇ ਨਾ, ਬੜਾ ਦਿਲ ਖੁਸ਼ ਹੋ ਜਾਂਦਾ ਮੇਰਾ। ਬਸ ਕੁਝ ਨਾ ਪੁੱਛੋ, ਮੇਰਾ ਦਿਲ ਕਰਦਾ ਫੈਸਲਾਬਾਦ ਦਾ ਚੱਕਰ ਲਾਵਾਂ। ਮੈਂ ਫੈਸਲਾਬਾਦ ਰੇਡੀਓ ਨੂੰ ਵੀ ਸੁਣਦਾ ਰਹਿੰਦਾ, ਫੈਸਲਾਬਾਦ ਐਫ ਐਮ 93 ਨੂੰ ਸੁਣਦਾ, ਬੜਾ ਮਜ਼ਾ ਆਉਂਦਾ ਮੈਨੂੰ। ਕਿਆ ਬਾਤ ਹੈ, ਮੇਰੀ ਪਸੰਦ ਦੇ ਬੜੇ ਗਾਣੇ ਲੱਗਦੇ ਉੱਤੇ। ਔਰ ਇਹਨਾਂ ਨੇ ਕਿਹਾ ਜੀ ਸਲਾਮ ਆਰ ਜੇ ਵਸੀਮ ਸਾਹਿਬ ਜੀ, ਬੜੀ ਮਿਹਰਬਾਨੀ ਜਨਾਬ, ਅਤੇ ਆ ਗਿਆ ਅਤੇ ਛਾ ਗਿਆ ਮੇਰਾ ਵੀਰ ਪਾਕਿਸਤਾਨ ਜ਼ਿੰਦਾਬਾਦ ਉਸਮਾਨ ਅਲੀ, ਬੜੀ ਮਿਹਰਬਾਨੀ। ਨੇਮ ਟੇਲਰ, ਅਮ੍ਰਿਤਾ ਚੌਧਰੀ, ਉਸਮਾਨ ਅਲੀ ਨੇ ਫਿਰ ਤੁਹਾਨੂੰ ਮੈਸੇਜ ਕੀਤਾ, ਅਨੀਲਾ ਜੀ ਨੇ ਸ਼ੋਅ ਦੇ ਪੈਸੇ ਪੂਰੇ ਕਰਵਾ ਦਿੱਤੇ ਨੇ, ਅੱਲਾ ਖੁਸ਼ ਰੱਖੇ, ਬੜੀ ਮਿਹਰਬਾਨੀ ਉਸਮਾਨ ਅਲੀ। ਲੁਬਨਾ ਮਹਿਮੂਦ ਸਾਹਿਬਾ ਸਾਡੇ ਪ੍ਰੋਗਰਾਮ 'ਚ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਲੁਬਨਾ ਜੀ, ਤੁਸੀਂ ਖੈਰੀਅਤ ਨਾਲ ਜੇ? ਠੀਕ ਠਾਕ ਜੇ? ਐਸ ਸਾਜਦਾ ਜ਼ਹੂਰ, ਹੈਲੋ ਆਰ ਜੇ, ਮੈਂ ਫੈਸਲਾਬਾਦ ਸੇ ਆਪਕੇ ਸਾਥ ਹੂੰ। ਐਸ ਸਾਜਦਾ ਜ਼ਹੂਰ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਅਸੀਂ ਦਿਲ ਦੀ ਗਹਿਰਾਈ ਨਾਲ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਹੁਣ ਅਜੇ ਮੈਂ ਫੈਸਲਾਬਾਦ ਦੀ ਮਾਸ਼ਾਅੱਲਾ ਬੜੀ ਤਾਰੀਫ ਕਰਕੇ ਹਟ ਗਿਆ, ਤੁਸੀਂ ਵੀ ਬਹੁਤ ਅੱਛੇ ਜੇ, ਤੁਹਾਡੇ ਮੈਸੇਜ ਕਦੀ ਕਦੀ ਆਉਂਦੇ ਨੇ ਪਰ ਆਉਂਦੇ ਨੇ, ਬਹੁਤ ਸ਼ੁਕਰੀਆ, ਆਈਂ ਦਾ ਰੈਗੂਲਰ ਮੈਸੇਜ ਕਰਨਾ। ਮੁਹੰਮਦ ਤਾਰਕ ਜੀ, ਅਸਲਾਮ ਅਲੈਕੁਮ ਪਾਕਿਸਤਾਨ, ਵਾਲੇਕੁਮ ਸਲਾਮ। ਅਬਦੁਲ ਰਹਿਮਾਨ ਮੈਲਸੀ ਤੋਂ ਅਤੇ ਐਮ ਨੇਮ ਟੇਲਰ, ਅਮ੍ਰਿਤਾ ਚੌਧਰੀ, ਢੇਰ ਸਾਰੇ ਪੈਗਾਮ ਇਹਨਾਂ ਦੇ, ਬਹੁਤ ਸ਼ੁਕਰੀਆ ਜਨਾਬ, ਇਹਦੇ ਨਾਲ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ। ਨਬੀਲ ਸ਼ੇਖ, ਸਲਾਮ ਅਲੈਕੁਮ ਨਬੀਲ ਸ਼ੇਖ, ਬਹੁਤ ਅੱਛਾ ਹੈ, ਬਹੁਤ ਸ਼ੋ, ਬਹੁਤ ਅੱਛਾ ਹੈ ਨਬੀਲ ਸ਼ੇਖ, ਮੇਰਾ ਭਰਾ, ਬਹੁਤ ਅੱਛਾ। ਮੁਹੰਮਦ ਤਾਰਕ, ਸਲਾਮ ਅਲੈਕੁਮ ਭਾਈ ਜਾਨ, ਕੀ ਹਾਲ ਹੈ, ਜ਼ਬਰਦਸਤ, ਅੱਲਾ ਆਪਕੋ ਸਲਾਮਤ ਰੱਖੇ, ਆਮੀਨ, ਬੜੀ ਮਿਹਰਬਾਨੀ ਜਨਾਬ। ਉਸ ਤੋਂ ਬਾਅਦ ਐਮ ਨੇਮ ਟੇਲਰ, ਜੈਸੀ ਕੋਕੋ, ਵੈਸੇ ਬੱਚੇ ਜਵਾਬ, ਮੈਂ ਬੱਚੇ, ਅੱਛਾ ਪਤਾ ਨਹੀਂ ਕੀ ਲਿਖਿਆ ਤੁਸੀਂ। ਖੈਰ, ਮੁਹੰਮਦ ਤਾਰਕ ਨੇ ਕਿਹਾ ਜੀ ਤਮਾਮ ਖੂਬਸੂਰਤ ਸਮਾਤਾਂ ਨੂੰ ਸਲਾਮ, ਅਬਦੁਲ ਰਹਿਮਾਨ ਨੇ ਸਾਨੂੰ ਆਪਣਾ ਦਿਲ ਹੀ ਕੱਢ ਕੇ ਭੇਜ ਦਿੱਤਾ, ਕਿਆ ਬਾਤ ਹੈ। ਉਸ ਤੋਂ ਬਾਅਦ ਮੁਹੰਮਦ ਤਾਰਕ, ਅਬਦੁਲ ਰਹਿਮਾਨ, ਬੇਸ਼ੁਮਾਰ ਤੁਹਾਡੇ ਬੜੇ ਬੜੇ ਸੋਹਣੇ ਮੈਸੇਜਿਸ, ਔਰ ਅਮ੍ਰਿਤਾ ਚੌਧਰੀ ਪਤਾ ਨਹੀਂ ਕਿੱਥੇ ਨੇ, ਭਾਅ ਜੀ ਕਿੱਥੇ ਗਾਇਬ ਹੋ ਜਾਂਦੇ ਜੇ ਦੋ ਤਿੰਨ ਮੈਸੇਜ ਕਰਕੇ, ਉਹ ਇੰਝ ਨਾ ਕਰਿਆ ਕਰ ਮੇਰੇ ਭਰਾ। ਮੁਹੰਮਦ ਤਾਰਕ ਨੇ ਅਨੀਲਾ ਆਪੀ ਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਅਤੇ ਸਲਾਮ ਕੀਤਾ। ਮੁਹੰਮਦ ਤਾਰਕ ਫਿਰ ਇੱਕ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ, ਢੇਰ ਸਾਰੇ ਪੈਗਾਮ, ਔਰ ਨਾਨ ਅਤੇ ਟੋਫੀਆਂ ਅਤੇ ਬਰਿਆਨੀਆਂ ਅਤੇ ਸਲਾਦ ਅਤੇ ਟਿੱਕੇ ਅਤੇ ਕੇਕ ਅਤੇ ਕੇਕ ਰਸ, ਪਤਾ ਨਹੀਂ ਕੀ ਕੁਛ ਇਹਨਾਂ ਮੈਨੂੰ ਭੇਜਿਆ। ਅਮ੍ਰਿਤਾ ਚੌਧਰੀ ਆ ਗਏ ਨੇ ਜਨਾਬ, ਇਹਨਾਂ ਨੇ ਸਾਨੂੰ ਸਿੱਟੇ ਘੱਲੇ ਨੇ ਮਸਾਲੇ ਵਾਲੇ, ਔਰ ਉਹਦੇ ਨਾਲ ਨਾਲ ਇਹਨਾਂ ਨੇ ਪਾਕਿਸਤਾਨ ਜ਼ਿੰਦਾਬਾਦ ਵੀ ਮੇਰਾ ਖਿਆਲ ਨੇ ਕਿਹਾ, ਛਾ ਗਏ ਜਨਾਬ, ਬਹੁਤ ਸ਼ੁਕਰੀਆ ਅਮ੍ਰਿਤਾ ਚੌਧਰੀ। ਤੁਹਾਡੇ ਮਠਿਆਈਆਂ ਅਤੇ ਬਿਸਕੁਟਾਂ ਦੇ ਬੜੇ ਸਾਰੀਆਂ ਪਲੇਟਾਂ ਮੇਰੇ ਕੋਲ ਪਹੁੰਚ ਗਈਆਂ ਨੇ, ਹੁਣ ਮੈਂ ਵਿੱਚੇ ਸਲਾਦ ਵੀ ਆ ਗਿਆ, ਉਹ ਸ਼ਾਮੀ ਕਬਾਬ, ਯਕੀਨ ਕਰੋ ਸ਼ਾਮੀ ਕਬਾਬ ਵੇਖ ਕੇ ਮੇਰੇ ਕੋਲ ਰਿਹਾ ਨਹੀਂ ਜਾਂਦਾ, ਬਸ ਹੁਣ ਤੁਹਾਨੂੰ ਮੈਨੂੰ ਸ਼ਾਮੀ ਕਬਾਬ ਖਵਾਉਣੇ ਪੈਣਗੇ। ਉਸ ਤੋਂ ਬਾਅਦ ਇਹਨਾਂ ਨੇ ਬਿਸਕੁਟ, ਦਿਲ ਵਾਲੇ ਬਿਸਕੁਟ, ਬੜਾ ਨਹੀਂ ਪਤਾ ਨਹੀਂ ਕੀ ਕੁਝ ਮੈਨੂੰ ਘੱਲਿਆ, ਬਹੁਤ ਸ਼ੁਕਰੀਆ ਅਮ੍ਰਿਤਾ ਚੌਧਰੀ ਜੀ, ਮੇਰਾ ਵੀਰ, ਮੇਰਾ ਭਰਾ, ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ। ਇਸ ਤੋਂ ਬਾਅਦ ਇੱਕ ਫਰਮੈਸ਼ੀ ਗਾਣਾ ਸ਼ਾਮਿਲ ਕਰਾਂਗਾ ਉਸਤਾਦ ਜੀਰੇ ਦੀ ਪਸੰਦ 'ਤੇ, ਇਸ ਵੇਲੇ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਆਈ ਰਾਤ ਦੀਵਿਆਂ ਭਰੀ, ਗੁਬਰੂ ਪੁੱਤ ਪੰਜਾਬ ਦੇ। ਬੜੇ ਸਾਲਾਂ ਬਾਅਦ, ਬੜੇ ਚਿਰਾਂ ਬਾਅਦ ਤੁਸੀਂ ਇਹ ਗਾਣਾ ਸੁਣੋਗੇ, ਔਰ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਤੁਸੀਂ ਮੈਨੂੰ ਜ਼ਰੂਰ ਦੱਸਣਾ। ਸਿਰਫ 101 FM ਪਾਕਿਸਤਾਨ ਦੇ

0: ਆਏ ਰਾਤ ਦੀਵਿਆਂ ਭਰੀ ਤੀ ਅੱਜ ਮੇਰੇ ਭਾਗ ਜਾਗ ਪਏ। ਫਿਲਮ ਦਾ ਨਾਂ ਗੱਭਰੂ ਪੁੱਤ ਪੰਜਾਬ ਦੇ, ਔਰ ਮੇਰਾ ਖਿਆਲ ਹੈ ਕਿ ਤੁਸੀਂ ਇਹ ਗਾਣਾ ਬੜੇ ਚਿਰਾਂ ਬਾਅਦ ਜਾਂ ਫਿਰ ਪਹਿਲੀ ਵਾਰੀ ਸੁਣਿਆ ਹੋਏਗਾ। ਤੁਹਾਡੇ ਪਾਸ ਇਹੋ ਜਿਹੇ ਨਾਯਾਬ ਗਾਣੇ ਮੈਂ ਲੱਭ ਕੇ ਲੈ ਕੇ ਆਉਣਾ, ਔਰ ਯਕੀਨ ਇਹਨਾਂ ਗਾਣਿਆਂ ਨੂੰ ਤੁਸੀਂ ਪੰਜਾਬੀ ਦੇ ਇਹਨਾਂ ਖੂਬਸੂਰਤ ਗਾਣਿਆਂ ਨੂੰ ਪਸੰਦ ਵੀ ਕਰਦੇ ਤੇ ਸਾਨੂੰ ਫਰਮਾਇਸ਼ ਵੀ ਕਰਦੇ ਜੀ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ, ਮੈਂ ਫਰੀ ਗੱਲ ਕਰ ਰਹੀ ਹਾਂ
0: ਜੀ। ਫਰੀ ਜੀ,
1: ਅਸਮਾਨ ਦੇ ਉੱਤੇ ਨਾ ਝੰਡਾ ਲਾ ਪਈ ਹੈ ਪਾਕਿਸਤਾਨ ਦਾ,
0: ਮਾਸ਼ਾਅੱਲਾ ਮਾਸ਼ਾਅੱਲਾ।
1: ਉੱਥੇ ਕੋਈ ਨੀ ਡਾਕੀ ਲੱਗੀ, ਡਾਕੀ ਉੱਡਦੇ ਨੇ ਨੀਲਾ ਜੀ ਨਾ ਸਲੀਮ ਦਰਜੀ ਦੀ ਦੁਕਾਨ ਤੇ ਡਿੱਗ ਪਈ। ਮੈਨੂੰ ਫਰਾਕ ਠੀਕ ਹੈ ਨਾ, ਉਹਦਾ ਗਲਤ ਨੂੰ ਵੇਖ ਲੈਣਾ ਹੋਵੇ
0: ਝੰਡਾ ਹੈ ਜੀ। ਹੋਰ ਬਰੀ ਜੀ ਠੀਕ ਠਾਕ ਜੀ? ਅੱਜ ਕੀ ਕੁਝ ਪਕਾਇਆ ਤੁਸੀਂ?
1: ਅੱਜ ਮੈਂ ਆਲੂ ਗੋਭੀ ਪਕਾਇਆ ਤੇ ਮੈਂ ਥੱਕ ਗਈ ਸਾਰਾ, ਤੇ ਮੈਂ ਰਸਤੇ ਚ ਨਾ ਸਮੋਸਾ ਲੈ ਕੇ ਆਈ ਆ, ਅਸਮਾਨ ਮੁਗਲ ਵੀ ਆਣਗੇ, ਮਾਰਾ ਬੇਗ ਵੀ ਆਏਗੀ, ਜਿਹਨਾਂ ਜਿਹਨਾਂ ਦੇ ਨਾਂ ਵੀ ਸਭ ਸ਼ਹਿਜ਼ਾਦੀਆਂ ਸ਼ਹਿਜ਼ਾਦੇ ਮੇਰੇ ਨਾ, ਉਹਨਾਂ ਸਭ ਨੂੰ 14 ਅਗਸਤ ਮੁਬਾਰਕ। ਖਾਸ ਕਰਕੇ ਆਰ ਜੇ ਵਸੀਮ ਅਹਿਮਦ, ਇਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਣਗੀਆਂ ਇਨਸ਼ਾਅੱਲਾ।
0: ਆਮੀਨ ਆਮੀਨ, ਤੁਹਾਨੂੰ ਵੀ ਇਨਸ਼ਾਅੱਲਾ। ਅੱਛਾ ਮੈਨੂੰ ਇਹ ਦੱਸੋਗੇ ਔਲਿਆਂ ਦਾ ਖਾਦਾ ਤੇ ਸਿਆਣਿਆਂ ਦਾ ਆਖਾ?
1: ਔਲਿਆਂ ਦਾ ਮੁਰੱਬਾ ਹੁੰਦਾ, ਮੁਰੱਬਾ ਖਾ ਕੇ ਨਾ ਤੇ ਕੁਛ ਸਿਆਣਿਆਂ ਦੀ ਕਹਾਵਤ ਹੁੰਦੀ ਹੈ, ਉਹਦੀ ਮਾਂ ਪੂਰੀ ਕਰੋ ਨਾ ਤੇ ਉਹ ਇੰਨਾ ਉਹ ਐਸੇ ਰੂਟ ਦੇ ਉੱਤੇ ਗੱਲ ਬਣ ਜਾਂਦੀ ਹੈ ਕਿ ਔਲਿਆਂ ਦਾ ਖਾਦਾ ਤੇ ਸਿਆਣਿਆਂ ਦੀ ਗੱਲ ਬਣਦੀ ਹੈ। ਸਿਆਣਿਆਂ ਨੇ ਨਾ ਜਿਹੜੀ ਹੁੰਦੀ ਹੈ ਨਾ ਗੱਲਾਂ, ਉਹਨਾਂ ਨੂੰ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ, ਆਉਣ ਵਾਲੇ ਵਕਤ ਵਿੱਚ ਕੰਮ ਆਉਂਦੀਆਂ, ਕਿਉਂਕਿ ਸਾਡਾ ਵਕਤ ਗੁਜ਼ਰ ਰਿਹਾ, ਬੱਚਿਆਂ ਨੂੰ ਇਹ ਕਹਾਵਤਾਂ ਨਾ ਸੁਣਾਉਣੀਆਂ ਚਾਹੀਦੀਆਂ, ਕਿਉਂਕਿ ਇਹ ਭੁੱਲੇ ਹੋਏ ਨੇ। ਗੁੱਲੀ ਡੰਡਾ ਕੀ ਹੈ, ਸੀਂਗ ਕੀ ਚੜਾਣੀ ਹੈ, ਕਿਹੜੀ ਗਾਟਾ ਖੇਡਣਾ ਵੇ, ਟਾਪੂ ਖੇਡਣਾ, ਪੁਰਾਣੀਆਂ ਚੀਜ਼ਾਂ ਦੁਬਾਰਾ ਆਉਣੀਆਂ ਚਾਹੀਦੀਆਂ ਨੇ।
0: ਬਿਲਕੁਲ ਠੀਕ ਹੋ ਗਿਆ, ਬਿਲਕੁਲ। ਅੱਛਾ, ਇੱਕ ਹੱਥਾਂ ਦੇ ਵਿੱਚ ਧਾਗੇ ਪਾ ਕੇ ਵੀ ਅਸੀਂ ਉਹ ਖੇਡਦੇ ਹੁੰਦੇ ਸਾਂ, ਹੈਨਾ? ਆਪਣੀ ਵਾਰੀ ਲੈਂਦਾ ਸੀ ਤੇ ਉਹਦੇ ਹੱਥ ਚ ਵਾਪਸ ਆ ਜਾਂਦਾ
1: ਸੀ। ਉਹ ਵੀ ਖੇਡਦੇ ਸੀ, ਚੂੜੀ ਵੀ ਤੋੜ ਕੇ ਨਾ ਤੇ ਪਿਆਰ ਕੱਢੀ ਰਹੇ ਸੀ ਸਾਨੂੰ, ਕਿਸੇ ਦੇ ਨਾਲ ਪਿਆਰ ਕਿੰਨਾ
0: ਵੇ, ਮੋਟਾ
1: ਹੋਵੇ ਤੇ ਘੱਟ ਪਿਆਰ ਹੁੰਦਾ, ਬਰੀਕ ਹੋਵੇ ਤੇ ਜ਼ਿਆਦਾ ਪਿਆਰ
0: ਹੁੰਦਾ। ਅੱਜ ਤੱਕ ਮੋਟਾ ਹੀ ਨਿਕਲਦਾ ਰਿਹਾ ਜੇ ਮੇਰਾ। ਅੱਛਾ, ਦੂਸਰਾ ਹੈ ਜੇ ਕਿਹੜਾ, ਉਹ ਇੱਕ ਸਿੱਧ ਆਪਣਾ ਦਿਨ ਰਾਤ ਹੁੰਦਾ ਸੀ ਕਾਗਜ਼ ਦਾ ਬਣਿਆ, ਬੱਚੇ ਬਣਾਉਂਦੇ ਸੀ ਉਹਦੇ ਤੇ ਸਿਆਹੀ ਲਾ ਦਿੰਦੇ ਸੀ, ਉਹ ਇਸ ਤਰ੍ਹਾਂ ਹੱਥ ਚ ਪਾ ਕੇ ਨਾ ਉਂਗਲੀਆਂ ਦੇ ਵਿੱਚ ਤੇ ਅੰਗੂਠੇ ਚ, ਹਾਂ, ਉਹਨੂੰ ਖੋਲਦੇ ਸੀ ਤੇ ਉਹ ਦਿਨ ਚੜ ਜਾਂਦਾ ਸੀ, ਮਤਲਬ ਵਾਈਟ ਕਾਗਜ਼ ਆ ਜਾਂਦਾ ਸੀ ਤੇ ਬੰਦ ਕਰਦੇ ਤੇ ਰਾਤ ਆ ਜਾਂਦੀ ਸੀ। ਬਿਲਕੁਲ ਠੀਕ ਹੋ ਗਿਆ, ਬਿਲਕੁਲ ਠੀਕ ਹੋ ਗਿਆ। ਬਹੁਤ ਸ਼ੁਕਰੀਆ ਈਸ਼ਵਰੀ ਜੀ।
1: 14 ਅਗਸਤ ਬਹੁਤ ਸਾਰੀ ਮੁਬਾਰਕ, ਝੰਡੀਆਂ ਹੱਥ ਚ ਪੜਨੀਆਂ ਨੇ, ਜ਼ਮੀਨ ਤੇ ਨਹੀਂ
0: ਡੇਗਣੀਆਂ,
1: ਚੁੰਮ ਲੈਣ ਤੇ ਉਹਨਾਂ ਨੂੰ ਉੱਚੇ ਜਗ੍ਹਾ ਤੇ ਰੱਖਣਾ।
0: ਬੜੀ ਮਿਹਰਬਾਨੀ, ਥੈਂਕ ਯੂ, ਅੱਲਾ ਹਾਫਿਜ਼। ਓਕੇ ਜੀ, ਵਰਮਨ ਐਫ ਐਮ ਪਾਕਿਸਤਾਨ, ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਪ੍ਰੋਗਰਾਮ 'ਚ ਫਰੀ ਜੀ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਅਤੇ ਉਸਤਾਦ ਜੀਰਾ ਦੀ ਪਸੰਦ ਅਤੇ ਮੈਡਮ ਮਲਕਾ ਤਰਨਮ ਨੂਰਜਾਂ ਦੀ ਆਵਾਜ਼, ਫਿਲਮ ਦਾ ਨਾਂ ਹੱਥ ਘੜੀ।

0: Hello.
1: Assalamu alaikum.
0: Wa alaikum assalam.
1: ਮਾਸ਼ਾਅੱਲਾ ਗਾਣੇ ਯਾਰ ਬੜੇ ਵਧੀਆ ਚਲਾ ਰਹੇ ਜੀ ਵਸੀਮ ਭਾਈ।
0: ਬੜੀ ਮਿਹਰਬਾਨੀ, ਕੌਣ ਹੈ ਮੇਰੇ ਨਾਲ?
1: ਮੈਂ ਅਸਦਲੀ ਗੱਲ ਕਰ ਰਿਹਾ ਜਨਾਬ, ਮੈਂ ਤੁਹਾਡੇ ਗਾਣੇ ਦੀ ਤਰੀਫ ਕਰਨ ਵਾਸਤੇ ਆਇਆ। ਮੈਂ ਕਿਆ ਬਾਤ ਹੈ ਯਾਰ, ਗਾਣੇ ਤੁਹਾਡੇ ਪਸੰਦੀਦੇ ਚਲਾ ਰਿਹਾ ਜੀ। ਅੱਲਾ ਤੁਹਾਨੂੰ ਸਲਾਮਤ ਰੱਖੇ ਜਨਾਬ।
0: ਬੜੀ ਮਿਹਰਬਾਨੀ ਅਸਦ ਅਲੀ, ਜਿੰਦੇ ਰਹੋ, ਬਹੁਤ ਸ਼ੁਕਰੀਆ।
1: ਅੱਲਾ ਪਾਕ ਤੁਹਾਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ, ਤਮਾਮ ਮੇਰੇ ਭੈਣਾਂ ਭਰਾਵਾਂ ਸੁਣਨਾਂ ਨੂੰ ਰੱਬ ਸੋਨਾ ਸੇਧ ਦੇਵੇ, ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ, ਰੱਬ ਸੋਨਾ ਸਭ ਤੇ ਖੈਰ ਕਰੇ ਆਪਣੀ।
0: ਆਮੀਨ। ਅੱਲਾ ਹਾਫਿਜ਼। ਅੱਲਾ ਹਾਫਿਜ਼।
1: ਠੀਕ ਹੋ ਗਿਆ ਜੀ, ਅੱਲਾ ਹਾਫਿਜ਼।
0: ਜੀ ਇਸ ਗਾਣੇ ਤੋਂ ਬਾਅਦ ਅਸੀਂ ਕਮਰਸ਼ੀਅਲ ਪ੍ਰੋਗਰਾਮ 15 ਮਿੰਟਾਂ ਦਾ ਲਾਵਾਂਗੇ। ਤੁਸੀਂ ਕਿਤੇ ਜਾਣਾ ਨਹੀਂ, ਉਨੀ ਦੇਰ ਮੈਨੂੰ ਮੈਸੇਜ ਮੁਸੇਜ ਕਰੋ, ਮੈਂ ਉਹਨਾਂ ਨੂੰ ਪੜ੍ਹਾਂਗਾ, ਤੇਰਾ ਮਜ਼ਾ ਆਏਗਾ। ਅਤੇ ਉਸ ਤੋਂ ਬਾਅਦ ਤੁਹਾਡੇ ਪੈਗਾਮ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ। ਅਤੇ ਕਮਰਸ਼ੀਅਲ ਪ੍ਰੋਗਰਾਮ ਅਸੀਂ ਥੋੜ੍ਹੀ ਦੇਰ ਬਾਅਦ ਸ਼ੁਰੂ ਕਰਨ ਲੱਗੇ ਹਾਂ, ਅਤੇ ਉਹ ਜਾ ਕੇ ਮੁੱਕੇਗਾ ਤਕਰੀਬਨ 2:45 ਵਜੇ ਤੱਕ।

0: شکریہ آپ نے ایف ایم 101 ٹیون کیا.
1: السلام علیکم سامعین, پروگرام جان ہے تے جہان ہے دے نال طاہرہ جبین حاضر ہے. اے پروگرام تہاڈی خدمت وچ انور ہسپتال والوں پیش کیتا جاندا ہے. ساڈے نال ساڈے پروگرام چ اج موجود نے ہومیو ڈاکٹر سعید انور سلیری صاحب. ڈاکٹر صاحب سابقا وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے. سامعین تہانوں کوئی بھی مسئلہ ہوئے تسی ڈاکٹر صاحب کول کلینک آ سکتے ہو. جڑے مریض کلینک نہیں آ سکتے وہ ڈاک دے ذریعے بھی دوائی منگوا سکتے ہیں. ڈاکٹر صاحب دا فون نمبر تے انہاں دے کلینک دا ایڈریس نوٹ کر لو. انور ہسپتال نزد تھانہ بدامی باغ لاہور. ڈاکٹر صاحب دا فون نمبر ہے 03004413860 یعنی 03044813860. ڈاکٹر صاحب دا دوسرا نمبر نوٹ کر لو 03416117790 یعنی 03416117190. ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویکھتے نے. تے آؤ سامعین ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج انہاں دے بارے چ گل بات کرنے ہاں. تو کچھ بیماریاں دے بارے چ ڈاکٹر صاحب نو تفصیلن سننے ہیں اسی. جی السلام علیکم ڈاکٹر صاحب.
2: وعلیکم السلام.
1: ڈاکٹر صاحب اج کل شوگر دا بہت سارے لوکاں نو مسئلہ ہو رہا ہے.
2: جی
1: سانوں کافی میسج موصول بھی ہوندے نے, یعنی شوگر دی وجہ تو لوکاں نو جڑے مسئلے ہو جاندے نے مزید, تے او دے بارے چ سانوں میسج آئے نے ایک دو, تے او کہندے نے کہ سانوں ڈیٹیل نال دسو کہ ادے وچ کیڑی کیڑے مسئلے مزید ودھ جاندے نے, پرہیز اور ہومیوپیتھک دے وچ ادا طریقہ علاج جو ہے او تسی تفصیلن سان دس دیو.
2: بسم اللہ الرحمن الرحیم. شوگر ایک ایسی نامراد بیماری ہے, جدو ایک باری لگ جاندی ہے پھر بڑی مشکل جان چھڑدی ہے. تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے, خاص طور تے پیٹ دے اتنے چربی چڑھ جاندی ہے, اودی وجہ نال وی اکثر شوگر ہو جاندی ہے. بعض اوقات والدین نوں شوگر ہوئے تے اگے بچیاں نوں وی ہو جاندی ہے. تے شوگر جڑی ایسی بیماری ہے کہ ادھے ہومیوپیتھ بڑا اچھا تے مؤثر علاج موجود ہے, اور ادھے نال دوائیاں دے نال ہمیشہ ہی کنٹرول رہندی ہے. اور ساڈی 33 سالہ پریکٹس دے وچ ہزاراں لوک جڑے نے وہ دوائی کھا رہے نے اور شفا یاب ہو رہے ہیں, اور یہ کوئی دوائیاں دے سائیڈ افیکٹ کوئی نہیں. حالانکہ شوگر دی وجہ نال بہت ساری بیماریاں پیدا ہوندیاں نے, جہدے وچ شوگر جڑی ہے اے مطلب بندے نو گینگرین وی ہو جاندی ہے, پیراں دے اتے زخم بن جاندا ہے, کالے ہو جاندے نے, اس تو بعد کال کٹنے وی پے جاندے نے. تے شوگر والے نو چاہیے کہ پیراں نو وی عام طور تے روزانہ رات نو اچھے صابن دے نال صاف کر کے تے ویزلین وغیرہ لا لین تاکہ نرم رہن پیر. تے پیر انہاں دے پھٹنے نہیں چاہیے, اس واسطے روزانہ پیراں دی وی تیاری کرنی چاہیے. گینگرین اس چیز نو کہنے ہیں کہ ماس خراب ہو جاتا, کالا ہو جاتا, پھر وہ بعد اوقات کٹنے پی جاتا. دوسرا شوگر کی وجہ نال سفید موتی بھی بہت زیادہ ہو جاتا, کالا موتی بھی ہو جاتا, اور ادھے واسطے بھی بڑی اچھی دوائیاں موجود نے. سنیری آئی ڈراپ ہوں وہ پانے ہوں نے, وہ سفید موتی بھی ٹھیک ہو جاتا ہے, کالا موتی دے بھی بڑا اچھا اثر ہے. اس تو بعد جوڑا دیا دردا شوگر والے رہن لگ پہ نے, گردے خراب ہونا شروع ہو جاتے ہیں, گردے کے مطلب سوزش بھی ہو جاتی ہے. شوگر کی وجہ جانا فالج بھی ہونے کا بہت زیادہ خطرہ ہو جاتا ہے, تو کئی لوگوں نے فالج ہو بھی جاتا ہے, کیونکہ شوگر کی وجہ نال وین وغیرہ جہاں نالیاں ہوں گیا چربی کلسٹرول آستہ آستہ جمع ہو جاتا, سخت ہو جاتی ہیں. تے اے سارے مسئلیاں دا اس تو علاوہ میدا جڑا ہے, میدا جلن وغیرہ رہنا, جلن السر بن جانا, یہ شوگر والے نوں وی اکثر مسئلے ہو جاندے نے. اس تو علاوہ اور بھی بڑیاں اچھی بیماریاں دا علاج موجود ہے, جہدے وچ حافظہ دی کمزوری ہو جاندی ہے, یادداشت کمزور ہو جاندی ہے. تے کچھ لوکاں نوں جڑا ہے وہ چاہیے کم از کم ہر بندے نوں پیدل چلنا چاہیے, جے 20 منٹ پیدل چلنا بہت ضروری ہے.
1: جی سامعین تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ بھی جڑی مسئلے ہوندے نے, بیماریاں ہوندیاں او دے ہومیوپیتھک دے وچ ادا کافی اچھا تے مؤثر علاج موجود ہے. جی سامعین تسی ڈاکٹر صاحب دا فون نمبر ایک واری پھر نوٹ کر لو, 03004413860 یعنی 03416113860. جی ڈاکٹر صاحب نال مزید سوال کرنے ہیں جڑے میسج سان لوکاں نے کیتے نے تے انہاں کولوں جواب لینے ہیں. جی ڈاکٹر صاحب میسج سانو کیتا ہے امتیاز صاحب نے, کہندے نے کہ میرا میدا اکثر خراب رہندا ہے, میدے دے وچ جلن رہندی ہے اور پھارا ہو جاندا ہے, کہنا کہ ایدا من کوئی علاج دسو.
2: میدے واسطے بڑا اچھا تے مؤثر علاج موجود ہے, ایدے واسطے دوائی ہے جی کاربو وچ 5 قطرے صبح دوپہر شام پینے نے تسی,
1: ਦਵਾਈ ਖਾਦੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
1: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300414138600, 0344-13-860। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
2: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆ ਕਾਰਡ ਦਿੱਤੀ। ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ ਇੱਕ ਚਮਚ ਸੁਬਹਾ ਇੱਕ ਸ਼ਾਮ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
2: ਜੀ,
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
2: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ, ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
1: ਜੀ ਸਾਮਿਨ, ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
1: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
2: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੈਂ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
2: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5-3 ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਇੱਕ ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
2: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਤੁਹਾਡੀ ਦਵਾਈ ਜੀ ਸਰਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
1: ਜੀ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300444-1386-0, ਯਾਨੀ 0300-4413-860। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
3: शुक्रिया, आपने एफएम 101 ट्यून किया।
4: दिस इज एफएम 101।

0: to FM 101 Abale Bale Oshawa Shawa.
1: ਫਰਮਨ ਐਫਐਮ ਪਾਕਿਸਤਾਨ ਦਾ ਆਪਣਾ ਫੈਮਿਲੀ ਸਟੇਸ਼ਨ, ਮੈਂ ਤੁਹਾਡਾ ਮੇਜ਼ਬਾਨ ਵਸੀਮ ਅਹਿਮਦ। ਇੱਕ ਵਾਰੀ ਫਿਰ ਕੀ ਹਾਲ ਚਾਲ ਆ? ਵਧੀਆ। ਹੁਣ ਜੇ ਤੁਸੀਂ ਕਮਰਸ਼ੀਅਲ ਪ੍ਰੋਗਰਾਮ ਸੁਣਿਆ ਤਾਂ ਤੁਹਾਡੇ ਵਾਸਤੇ ਅਸੀਂ ਵਾਪਸ ਫਿਰ ਹਾਜ਼ਰ ਤੁਹਾਡੀ ਖਿਦਮਤ 'ਚ, ਅਤੇ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਸੱਜਣ ਬੇਲੀ, ਅਤੇ ਮੈਂ ਤੁਹਾਡਾ ਸੱਜਣ ਬੇਲੀ ਮਿੱਤਰ, ਤੁਹਾਡਾ ਆਪਣਾ ਭਰਾ ਵਸੀਮ ਅਹਿਮਦ ਤੁਹਾਡਾ ਮੌਜੂਦ ਹਾਂ। ਅਤੇ ਜਨਾਬ, ਤੁਹਾਡੀਆਂ ਹੋਰ ਕਾਲਾਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ, ਅਤੇ ਇਸ ਤੋਂ ਪਹਿਲੇ ਕਿ ਅਸੀਂ ਅੱਗੇ ਵਧੀਏ ਅਤੇ ਫੇਸਬੁੱਕ ਦੇ ਥੋੜ੍ਹੇ ਜਿਹੇ ਪੈਗਾਮ ਨੇ ਉਹਨਾਂ ਨੂੰ ਸ਼ਾਮਿਲ ਕਰ ਲਈਏ। ਲੁਮਨਾ ਮਹਿਮੂਦ, ਨਬੀਲ ਸ਼ੇਖ, ਗੁਲ ਯਾਸਿਨ, ਨਾਜ਼, ਮਰੀਨਾ ਏ, ਐਮ ਇਜਾਜ਼ ਅਲੀ, ਸਜਾਦ ਅਲੀ ਲਾਂਡਲਾ, ਐਸ ਸਾਜਦਾ ਜ਼ਹੂਰ, ਉਸਮਾਨ ਅਲੀ, ਅਬਦੁਲ ਗਫੂਰ ਕੈਸਰ, ਐਮ ਨਈਮ ਟੇਲਰ, ਮੁਹੰਮਦ ਤਾਰਿਕ, ਮੁਹੰਮਦ ਅਰਸ਼ਦ ਗੋਂਦਲ, ਅਬਦੁਲ ਰਹਿਮਾਨ ਰਹਿਮਾਨ, ਐਮ ਰਜ਼ਾ ਚੌਧਰੀ, ਇਹਨਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ। ਮਰੀਨਾ ਏ ਤੋਂ ਪਤਾ ਨਹੀਂ ਹੁਣ ਕੀ ਮੁਰਾਦ ਹੈ, ਬਹਰਹਾਲ ਐਨੀਵੇਜ਼ ਤੁਸੀਂ ਆਪਣਾ ਨਾਂ ਮਰੀਨਾ ਇਹ ਲਿਖ ਕੇ ਘੱਲਿਆ। ਤੁਸੀਂ ਕਿਹਾ ਜੀ ਵੈਲਕਮ ਜੀ ਆਇਆਂ ਨੂੰ, ਬਹੁਤ ਸ਼ੁਕਰੀਆ ਮਰੀਨਾ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਪਏ ਜੇ ਔਰ ਸਾਨੂੰ ਵੈਲਕਮ ਕਹਿੰਦੇ ਪਏ ਜੇ। ਸੱਜਾਦ ਅਲੀ ਲਾਡਲਾ, ਮੇਰਾ ਭਰਾ ਸੱਜਾਦ ਅਲੀ ਲਾਡਲਾ, ਸੱਜਾਦ ਅਲੀ ਲਾਡਲਾ, ਮੇਰਾ ਤੇਰੀ ਮੇਰੀ ਹੋ ਗਈ ਜੇ ਕੁੱਟੀ, ਅਤੇ ਹੁਣ ਪੰਜਾਬੀ 'ਚ ਕਹਿੰਦੇ ਨੇ ਕੱਟੀ, ਅਤੇ ਤੁਹਾਡੀ ਮੇਰੀ ਹੋ ਗਈ ਜੇ ਕੱਟੀ ਕਿ ਤੁਸੀਂ ਇੰਨੇ ਦਿਨਾਂ ਬਾਅਦ ਮੇਰੇ ਪ੍ਰੋਗਰਾਮ 'ਚ ਆਏ ਜੇ, ਅਤੇ ਇੰਨੀਆਂ ਲੰਮੀਆਂ ਗੈਰ ਹਾਜ਼ਰੀਆਂ ਮੈਨੂੰ ਬਿਲਕੁਲ ਨਹੀਂ ਜੇ ਪਸੰਦ, ਅਤੇ ਪਹਿਲੇ ਵੀ ਤਾਂ ਤੂੰ ਵੀ ਤਾਂ ਕੁਝ ਬੋਲਣਾ, ਮੇਰੇ ਜੰਬੂ ਜੱਟਾ ਮੂੰਹੋਂ ਤੂੰ ਇੰਨੀ ਦੇਰ ਕਿੱਥੇ ਰਿਹਾ ਹੈਂ? ਅਸਲਾਮ ਵਾਲੇਕੁਮ ਵਾਲ ਰਹਿਮਤੁੱਲਾ ਬਰਕਤਹੂ, ਔਰ ਵੈਲਕਮ ਟੂ ਦਾ ਸ਼ੋਅ ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ, ਅਤੇ ਤੁਹਾਨੂੰ ਕਾਫੀ ਦਿਨਾਂ ਬਾਅਦ ਸੁਣ ਰਿਹਾ ਵਾਂ, ਸੁਣ ਕੇ ਚੰਗਾ ਲੱਗ ਰਿਹਾ, ਸਲਾਮਤ ਰਹੋ, ਆਮੀਨ, ਬੜੀ ਮਿਹਰਬਾਨੀ। ਸੱਜਾਦ ਅਲੀ ਲਾਡਲਾ, ਵੇਖ ਲਓ ਮੈਂ ਤੁਹਾਡੇ ਮੈਸੇਜ ਪੜ੍ਹਨ ਤੋਂ ਪਹਿਲੇ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਬੜੇ ਦਿਨਾਂ ਬਾਅਦ ਆਏ ਜੇ ਮੇਰੇ ਪ੍ਰੋਗਰਾਮ ਦੇ ਵਿੱਚ, ਗਾਇਬ ਹੋਏ ਜੇ, ਗਾਇਬ ਨਾ ਹੋਇਆ ਕਰ ਸੋਨਿਆ, ਨਹੀਂ ਤਾਂ ਜੱਟ ਹਨੇਰ ਪਾ ਦੇਗਾ ਓਏ। ਓਕੇ ਜੀ, ਉਸਮਾਨ ਅਲੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ। ਉਸਮਾਨ ਅਲੀ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਫੈਸਲਾਬਾਦ ਤੋਂ ਮੈਸੇਜ ਕੀਤਾ ਸੀ। ਲੁਬਨਾ ਮਹਿਮੂਦ ਸਾਡੇ ਪ੍ਰੋਗਰਾਮ ਸ਼ਾਮਿਲ ਹੋਈ, ਐਸ ਸਾਜਦਾ ਜ਼ਹੂਰ, ਔਰ ਇਹਦੇ ਨਾਲ ਨਾਲ ਨਈਮ ਟੇਲਰ ਨੇ ਕਿਹਾ ਜੀ ਕਿ ਬੈਸਟ ਆਰ ਜੇ, ਸਜਾਦ ਅਲੀ ਲਾਡਲਾ ਕਿਹਾ, ਵਸੀਮ ਵੀਰ ਜੀ, ਆਂਟੀ ਫਰੀ ਜੀ, ਪੁੱਛੋ ਤੁਸੀਂ ਮੇਰਾ ਨਾਮ ਹੀ ਨਹੀਂ ਲਿਆ, ਸਭ ਦਾ ਨਾਂ ਲਿਆ, ਅਤੇ ਕਿ ਇਹ ਕਿਹੜੀ ਗੱਲ ਹੋਈ? ਕੋਈ ਗੱਲ ਨਹੀਂ, ਸਲਾਮਤ ਰਹੋ ਤੁਸੀਂ। ਕਿਆ ਬਾਤ ਹੈ ਜਨਾਬ, ਬੜੀ ਪੰਜਾਬੀ ਲਿਖੀ ਜੇ ਅੰਗਰੇਜ਼ੀ ਦੇ ਵਿੱਚ। ਮੇਰਾ ਭਰਾ ਸੱਜਾਦ ਅਲੀ ਲਾਡਲਾ ਅੰਗਰੇਜ਼ੀ ਮੈਂ ਪੰਜਾਬੀ ਕੋ ਲਿਖ ਕੇ ਮੁਝ ਕੋ ਗਲਤਾ ਹੈ ਤੋ ਮੈਂ ਉਹਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਤਾ ਹੈ। ਓਕੇ ਜੀ, ਸੱਜਾਦ ਅਲੀ ਲਾਡਲਾ, ਥੈਂਕ ਯੂ। ਕਹਿੰਦੇ ਹਾਂ ਹਾਂ ਹਾਂ ਹਾਂ ਵਸੀਮ ਭਾਈ, ਤੁਹਾਡਾ ਪਿਆਰ ਹੁੰਦਾ ਸੀ, ਤੁਸੀਂ ਆਪ ਵੀ ਤਾਂ ਮੋਟੇ ਜੇ, ਮਾਸ਼ਾਅੱਲਾ। ਮੈਂ ਕਿਹੜੇ ਪਾਸਿਓ ਮੋਟਾ ਭਾਅ ਜੀ, ਉਹ ਮੈਂ ਸਮਾਰਟ ਜਿਹਾ ਮੁੰਡਾ, ਅਤੇ ਮੈਂ ਕਿਹੜੇ ਪਾਸੇ ਮੋਟਾ, ਉਹ ਮੋਟਾ ਮੇਰਾ ਭਰਾ ਸਜਾਦ ਅਲੀ ਲਾਡਲਾ ਹੋਏਗਾ, ਉਹ ਮੋਟਾ ਸਜਾਦ ਅਲੀ ਭਰਾ ਮੇਰਾ ਲਾਡਲਾ। ਓਕੇ ਜੀ, ਐਮ ਨਈਮ ਟੇਲਰ ਕਹਿੰਦੇ ਨੇ ਜੀ ਜੀ ਆਇਆਂ ਨੂੰ। ਨਬੀਲ ਸ਼ੇਖ, ਸਲਾਮ ਅਲੈਕਮ ਘੱਲਿਆ ਜੀ, ਨਬੀਲ ਸ਼ੇਖ ਨੇ ਸ਼ੋਅ ਦੀ ਬੜੀ ਤਾਰੀਫ ਕੀਤੀ ਹੈ, ਅਤੇ ਮੁਹੰਮਦ ਤਾਰਿਕ ਸਾਡੇ ਪ੍ਰੋਗਰਾਮ 'ਚ ਕੁਵੈਤ ਤੋਂ ਸ਼ਾਮਿਲ ਹੋਏ, ਅਤੇ ਇਹਦੇ ਨਾਲ ਨਾਲ ਨਾਲ ਨਾਲ ਨਾਲ ਨਾਲ ਐਮ ਨਈਮ ਟੇਲਰ, ਮੁਹੰਮਦ ਤਾਰਿਕ, ਇਹਨਾਂ ਦੇ ਢੇਰ ਸਾਰੇ, ਅਮ੍ਰਿਤਾ ਚੌਧਰੀ ਦੇ ਢੇਰ ਸਾਰੇ ਪੈਗਾਮ ਮੇਰੇ ਤੱਕ ਪਹੁੰਚੇ ਨੇ। ਅਤੇ ਵਸੀਮ ਭਾਈ, ਔਲਿਆਂ ਦਾ ਖਾਣਾ ਸਿਆਣਿਆਂ ਦਾ ਆਖਾ ਜੀ, ਪਤਾ ਚੱਲ ਉਸਕਾ ਫਾਇਦਾ ਬਾਅਦ ਮੈਂ ਪਤਾ। ਓਕੇ ਜੀ, ਬੜੀ ਸਹੀ ਗੱਲ ਕੀਤੀ ਤੁਸੀਂ, ਮੈਂ ਇਹਦਾ ਹੁਣ ਜਵਾਬ ਬਿਲਕੁਲ ਕਲੀਅਰ ਕਰਨ ਲੱਗਿਆ ਜੀ। ਜਿਹੜਾ ਸੈਂਟੈਂਸ, ਜਿਹੜਾ ਫਿਕਰ ਹੈ ਉਹ ਹੈਗਾ ਜੀ ਕਿ ਔਲਿਆਂ ਦਾ ਖਾਧਾ ਅਤੇ ਸਿਆਣਿਆਂ ਦਾ ਆਖਾ ਬਾਅਦ 'ਚ ਪਤਾ ਲੱਗਦਾ। ਔਲੇ ਜਿਹੜੇ ਨੇ ਆਮਲੇ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ, ਔਲੇ ਕਹਿੰਦੇ ਨੇ ਕਿ ਆਮਲੇ ਇੰਨੀ ਅੱਛੀ ਚੀਜ਼ ਹੈ ਕਿ ਸਿਹਤ ਵਾਸਤੇ, ਕਿ ਅਗਰ ਉਹਨੂੰ ਤੁਸੀਂ ਜਵਾਨੀ ਦੇ ਵਿੱਚ ਮਤਲਬ ਖਾਂਦੇ ਜੇ ਨਾ, ਤਾਂ ਉਹ ਤੁਹਾਨੂੰ ਮੁਸਲਸਲ ਫਾਇਦਾ ਦਿੰਦਾ, ਅਤੇ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ, ਅਤੇ ਉਹਦੇ ਗਿੱਟੇ ਗੋਡੇ ਜਿਹੜੇ ਨੇ ਉਹ ਕੰਮ ਸਹੀ ਨਹੀਂ ਕਰਦੇ, ਅਤੇ ਜਿੰਨੇ ਆਮਲੇ ਖਾਧੇ ਹੁੰਦੇ ਨੇ ਉਹਦੇ ਗੋਡੇ ਗਿੱਟੇ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਨਾ, ਜਿਹੜੀਆਂ ਆਉਂਦੀਆਂ ਉਹ ਉਹਨੂੰ ਜਲਦੀ ਨਹੀਂ ਹੁੰਦੀਆਂ ਜਾਂ ਹੁੰਦੀਆਂ ਹੀ ਨਹੀਂ। ਅਤੇ ਜਨਾਬ, ਇਸ ਵਾਸਤੇ ਜਿਹੜੇ ਬਜ਼ੁਰਗ ਨੇ ਉਹ ਜਦੋਂ ਨਸੀਹਤ ਕਰਦੇ ਨੇ, ਉਸ ਵੇਲੇ ਬੰਦਾ ਸੁਣਦਾ ਕਿ ਉਹ ਅੱਛਾ ਯਾਰ, ਇਹਦਾ ਹਰ ਵੇਲੇ ਕਰਦੇ ਰਹਿੰਦੇ ਨੇ, ਹਰ ਵੇਲੇ ਅੱਬਾ ਜੀ ਹਰ ਵੇਲੇ ਸਾਨੂੰ ਕੁਛ ਨਾ ਕੁਛ ਕਹਿੰਦੇ ਰਹਿੰਦੇ ਨੇ, ਅਤੇ ਵੇਖ ਲਾਂਗੇ ਠੀਕ ਹੋਏਗਾ, ਅਤੇ ਕਰ ਲਾਂਗੇ ਇਹਨਾਂ ਦੀ ਗੱਲ ਉੱਤੇ ਵੀ ਅਮਲ ਕਰ ਲਵਾਂਗੇ। ਪਰ ਜਦੋਂ ਬੰਦਾ ਵੱਡਾ ਹੁੰਦਾ, ਉਸ ਉਮਰ 'ਚ ਪਹੁੰਚਦਾ ਜਾਂ ਵੱਡੀ ਜਗ੍ਹਾ 'ਤੇ ਪਹੁੰਚਦਾ, ਅਤੇ ਫਿਰ ਉਹਨੂੰ ਪਤਾ ਲੱਗਦਾ ਕਿ ਜਨਾਬ ਜੋ ਅੱਬਾ ਜੀ ਕਹਿੰਦੇ ਸੀ ਨਾ, ਉਹ ਬਿਲਕੁਲ ਸਹੀ ਕਹਿੰਦੇ ਸੀ। ਉਹਨਾਂ ਦਾ ਆਖਿਆ ਉਦੋਂ ਸਮਝ ਆਉਂਦੀ ਹੈ ਜਦੋਂ ਬੰਦਾ ਖੁਦ ਕਿਸੇ ਉਸ ਮਸਲੇ ਦੇ 'ਚ ਫਸਦਾ ਜਾਂ ਵੱਡੀ ਉਮਰ 'ਚ ਜਾਂਦਾ, ਅਤੇ ਫਿਰ ਉਹਦਾ ਪਤਾ ਲੱਗਦਾ। ਅਤੇ ਔਲਿਆਂ ਦਾ ਖਾਧਾ ਅਤੇ ਸਿਆਣੇ ਦਾ ਆਖਾ ਕਦੋਂ ਪਤਾ ਲੱਗਦਾ? ਜਦੋਂ ਵੇਲਾ ਲੱਗ ਜਾਂਦਾ, ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਬੜੇ ਸਾਲ ਗੁਜ਼ਰਨ ਤੋਂ ਬਾਅਦ ਕਿ ਵਾਕਿਆ ਜੀ ਮੈਂ ਔਲੇ ਖਾਧੇ ਸੀ, ਮੈਂ ਹੁਣ ਬਿਲਕੁਲ ਫਿੱਟ ਹੈਗਾ। ਉਸ ਵੇਲੇ ਉਹ ਕੁਛ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਜੀ ਔਲੇ ਕੀ ਫਾਇਦਾ ਦੇ ਰਹੇ ਨੇ, ਯਾਨੀ ਆਮਲਾ ਕੀ ਫਾਇਦਾ ਦੇ ਰਿਹਾ। ਆਮਲੇ ਦਾ ਮੁਰੱਬਾ ਮਤਲਬ ਆਪਣੇ ਆਪ ਇੰਨਾ ਸ਼ੁਰੂ ਹੋ ਜਾਣਾ ਕਿ ਜੀ ਵਸੀਮ ਨੇ ਕਿਹਾ ਸੀ ਆਮਲੇ ਨੇ ਕੁੱਟ ਕੁੱਟ ਕੇ ਆਮਲਿਆਂ ਦਾ ਮੁਰੱਬਾ ਬਰਾਬਰ ਆ ਕੇ, ਅਤੇ ਚੀਨੀ ਪਾਵਾਂਗੇ। ਉਹ ਡਾਕਟਰ ਕਹੇ ਤੇਰਾ ਸਤਿਆ ਰਾਜ, ਤੂੰ ਸ਼ੂਗਰ ਕਰਾ ਲਈ ਮਿੱਠਾ ਖਾ ਖਾ ਕੇ। ਉਹ ਭਾਅ ਜੀ ਪਹਿਲੇ ਪੁੱਛਦਾ ਜੇ ਪੁੱਛ ਦੱਸ ਕੇ ਹਕੀਮ ਕੋਲੋਂ, ਕਿਸੇ ਕੋਲੋਂ ਸਿਆਰੇ ਕੋਲੋਂ ਪੁੱਛ ਕੇ ਆਮਲੇ ਦਾ ਮੁਰੱਬਾ ਖਾ ਲਾ ਜੇ। ਮੇਰੇ ਕਹਿਣ ਦੇ ਬਿਲਕੁਲ ਨਾ ਕਹਿਣਾ, ਦੌੜ ਆਪਣੀ ਆਪਣੀ ਹੈਗੀ ਜੇ, ਉਹ ਦੌੜ ਆਪਣੀ ਆਪਣੀ।

0: ਲੋ ਜਨਾਬ ਅੱਬਾ ਜੀ ਦਾ ਜ਼ਿਕਰ ਹੋਇਆ ਸੀ ਕਿ ਅੱਬਾ ਜੀ ਨੇ ਜਿਹੜੀ ਸੈਨੀਆਂ ਗੱਲਾਂ ਕੀਤੀਆਂ ਸੀ ਉਹ ਜਿਹੜੀਆਂ ਗੱਲਾਂ ਨੇ ਉਹਦਾ ਪਤਾ ਬਾਅਦ 'ਚ ਲੱਗਦਾ ਅਤੇ ਇੱਕ ਕਲਿੱਪ ਮੈਨੂੰ ਮਿਲਿਆ ਜੇ ਮਨੋਹਰ ਦੀਪ ਦੀ ਆਵਾਜ਼ ਦੇ ਵਿੱਚ ਅਤੇ ਉਹ ਆਪਣੇ ਅੱਬਾ ਜੀ ਨਾਲ ਹਮ ਕਲਾਮ ਹੈ ਉਹ ਥੋੜ੍ਹਾ ਜਿਹਾ ਛੋਟਾ ਜਿਹਾ ਕਲਿੱਪ ਹੈ ਇਹਨੂੰ ਇੰਜੋਏ ਕਰਦੇ ਹਾਂ ਯਕੀਨਨ ਤੁਹਾਨੂੰ ਬੜਾ ਮਜ਼ਾ ਆਏਗਾ ਸੁਣਦੇ ਰਹੋ 101 FM ਪਾਕਿਸਤਾਨ ਆਪਣੇ ਮੇਜ਼ਬਾਨ ਆਰਜੇ ਵਸੀਮ ਅਹਿਮਦ ਦੇ ਨਾਲ ਅਤੇ ਇਹ ਤੁਹਾਡੇ ਵਾਸਤੇ ਇਹ ਕਲਿੱਪ ਹੈਗਾ ਜੇ ਇੰਜੋਏ ਕਰੋ ਜਨਾਬ ਤੇਲ ਤਿਆਰ ਕਰਨ ਦਾ ਤਰੀਕਾ ਵੀ ਸੁਣ ਰਹੇ ਹੋ ਕਹਿੰਦੇ ਜੀ ਇਹ ਸਲਾਮ ਇੱਥੇ ਨਹੀਂ ਕਰੀਦਾ ਓਕੇ ਜੀ ਯਕੀਨ ਤੁਸੀਂ ਇਸ ਕਲਿੱਪ ਨੂੰ ਪਸੰਦ ਕੀਤਾ ਹੋਏਗਾ ਅਤੇ ਮਨੋਹਰ ਦੀਪ ਦਾ ਨਾਂ ਆਉਂਦੇ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ ਹੈਲੋ
1: ਮੈਨੂੰ
0: ਤਾਂ ਪਤਾ ਤੁਹਾਡੀ ਅੰਮੀ ਅਗਰ ਤੁਹਾਨੂੰ ਕਹਿੰਦੇ ਨੇ ਤੇ ਕਿੰਨੇ ਕਿੰਨੇ ਪਿਆਰ ਨਾਲ ਕਹਿੰਦੇ ਨੇ ਜਰਾ ਕਹਿ ਕੇ ਵਿਖਾਓ
1: ਅਮਾਰਾ
0: ਹੋਏ ਹੋਏ ਹੋਏ ਹੋਏ ਹੋਏ ਤੇ ਛੋਟਾ ਭਰਾ ਜਿਹਨੂੰ ਹਰ ਵੇਲੇ ਝਿੜਕਾਂ ਪੈਂਦੀਆਂ ਨੇ
1: ਮੇਰਾ ਛੋਟਾ ਭਰਾ ਹੈ ਹੀ ਨਹੀਂ
0: ਚਲੋ ਵੱਡਾ ਭਰਾ ਤੂੰ ਅੱਜ ਫਿਰ ਗਲਤ ਕੰਮ ਕਰਕੇ ਆਈ ਹੈ ਫਿਰ ਤੂੰ ਗਲਤ ਬਾੜਾ ਯਾਦ ਕੀਤਾ ਤੇ ਤੂੰ ਇੱਧਰ ਆ ਰਹਾ ਇੱਧਰ ਇਸ ਤਰ੍ਹਾਂ ਤਾਂ ਨਹੀਂ ਬੋਲਦੀ ਉਸਤਾਨੀ ਜੀ
1: ਇਤਫਾਕ ਦੀ ਗੱਲ ਹੈ ਕਿ ਮੈਂ ਘਰ ਵੀ ਤੇ ਘਰੋਂ ਬਾਹਰ ਵੀ ਸਭ ਦੀ ਫੇਵਰਟ ਹੁੰਦੀ ਸਾਂ
0: ਮਾਸ਼ਾਅੱਲਾ ਮਾਸ਼ਾਅੱਲਾ ਮਤਲਬ ਹੁਣ ਵੀ ਹੈਗੇ ਜੇ ਫੇਵਰਟ ਸੀ ਨਹੀਂ
1: ਅਲਹਮਦੁਲਿਲਾ ਅਲਹਮਦੁਲਿਲਾ
0: ਬਿਲਕੁਲ ਠੀਕ ਬਿਲਕੁਲ ਠੀਕ
1: ਬਹੁਤ ਸ਼ੁਕਰ ਹੈ ਅੱਲਾਹ ਪਾਕ ਦਾ ਕਿ ਅੱਲਾਹ ਤਾਲਾ ਨੇ ਇੰਨੀ ਇੱਜ਼ਤ ਦਿੱਤੀ ਹੈ ਮਾਸ਼ਾਅੱਲਾ
0: ਬਿਲਕੁਲ ਠੀਕ ਹੋ ਗਿਆ
1: ਬਹੁਤ ਅੱਛਾ ਜੋ ਕਰਦੇ ਹੋ ਤੇ ਤੁਸੀਂ ਜਿਹੜੀ ਹੈ ਮੇਰੇ ਕੋਲ ਕਹਾਵਤ ਪੁੱਛੀ ਸੀ ਇਹਦਾ ਮੈਂ ਜਵਾਬ ਦੇਣਾ ਸੀ ਲੇਕਿਨ ਤੁਸੀਂ ਮੇਰੀ ਕਾਲ ਨਹੀਂ ਮਿਲੀ ਤੇ ਤੁਸੀਂ ਇਹਦਾ ਜਵਾਬ ਦੇ ਦਿੱਤਾ
0: ਮੈਨੂੰ ਪੰਜਾਬੀ
1: ਇੰਨੀ ਖਾਸ ਨੀ ਆਂਦੀ ਲੇਕਿਨ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਜਿਹੜੀ ਬੋਲਾਂ ਉਹ ਮੈਂ ਪਰਫੈਕਟ ਬੋਲਾਂ
0: ਬਹੁਤ ਸ਼ੁਕਰੀਆ ਹਮਾਰਾ ਬਿਗ ਥੈਂਕ ਯੂ ਫਾਰ ਯੋਰ ਕਾਲ
1: ਮੇਰੇ ਚਾਚੂ ਸੁਣਦੇ ਪਏ ਨੇ ਜੀਰਾ ਚਾਚੂ ਅਨੀਕ ਚਾਚੂ ਫਰੀ ਆਂਟੀ ਨੇ ਮੈਨੂੰ ਯਾਦ ਕੀਤਾ ਸ਼ਮਸੀ ਗਰੁੱਪ ਦੇ ਜਿੰਨੇ ਵੀ ਨੇ ਮੈਂਬਰ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਅਸਲਾਮ ਅਲੈਕੁਮ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ ਤੇ ਤੁਹਾਡੇ ਸ਼ੋਅ ਬੈਸਟ ਹੈ ਤੇ ਸੁਪਰ ਡੂਪਰ ਨੀਲਾ ਪਿਆਏ ਸਨ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਅਸਲਾਮ ਅਲੈਕੁਮ ਖੁਦਾ ਹਾਫਿਜ਼
0: ਅੱਲਾ ਹਾਫਿਜ਼ ਓਕੇ ਜੀ ਆਪਣਾ ਫੈਮਿਲੀ ਸਟੇਸ਼ਨ ਪ੍ਰੋਗਰਾਮ ਦਾ ਵੇਲ ਲੱਗ ਗਿਆ ਜੇ ਮੁੱਕ ਅਤੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅੱਜ ਮੈਂ ਥੋੜ੍ਹਾ ਜਿਹਾ ਸਲੋ ਅਤੇ ਸੈਡ ਸੌਂਗ ਸ਼ਾਮਿਲ ਕਰਨ ਲੱਗਿਆ ਔਰ ਤੁਹਾਨੂੰ ਇਹ ਵੀ ਗਾਣੇ ਸੁਣ ਕੇ ਮਜ਼ਾ ਆਏਗਾ ਅਤੇ ਇਹਦੇ 'ਚ ਅਸੀਂ ਕੁਛ ਰਾਵੀ ਅਤੇ ਚਨਾਹ ਦੀ ਗੱਲ ਕਰਾਂਗੇ ਅਤੇ ਸੁਣਦੇ ਰਹੋ 101 FM ਪਾਕਿਸਤਾਨ ਤੁਹਾਡੀ ਪਸੰਦ ਦੇ ਢੇਰ ਸਾਰੇ ਪ੍ਰੋਗਰਾਮ ਇੱਥੋਂ ਨਸ਼ਰ ਹੁੰਦੇ ਨੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਨੂੰ ਯਾਨੀ ਮੈਨੂੰ ਡੇਰਾ ਦੇਵਾਂ ਜੀ ਢੇਰਾਂ ਬਾਰੇ ਯਾਦ ਰੱਖਣਾ ਮੈਂ ਵੀ ਤੁਹਾਨੂੰ ਡੇਰਾ ਦੇਵਾਂ ਜੀ ਢੇਰਾਂ ਬਾਰੇ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਇਸ ਵਾਸਤੇ ਕਿ ਕੋਸ਼ਿਸ਼ਾਂ ਅਕਸਰ ਹੁੰਦੀਆਂ ਨੇ ਕਾਮਯਾਬ ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਵੇ ਤਦ ਤੱਕ

0: now you're tuned into
1: FM 101.
2: FM 101.

0: Space Socks.
1: And now you're tuned into
2: FM 101.
3: FM 101.
4: FM 101.

this music and then this music.

0: शुक्रिया, आपने FM 101 ट्यून किया।
1: सुनते रहिए FM 101 101 101।

there's music, and then there's magic. One above FM 101.

0: And now you're tuned into
1: FM 101.
2: FM 101.
3: FM 101.
0: FM 101. 101. 101.

0: Now you're tuned into
1: FM 101.
2: FM 101.

0: And now you are tuned into
1: FM 101.
2: FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above, FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

0: بانی پاکستان قائد اعظم محمد علی جناح نے 17 اگست 1947 کو جمعۃ الوداع کے موقع پر قوم کے نام پیغام میں فرمایا، پاکستان کی سرزمین میں زبردست خزانے چھپے ہوئے ہیں، مگر اس کو ایسا بنانے کے لیے جو ایک مسلمان قوم کے رہنے سہنے کے قابل ہو، ہمیں اپنی قوت اور اپنی محنت کے زبردست ذخیرے کا ایک ایک ذرہ صرف کرنا پڑے گا، اور مجھے امید ہے کہ تمام لوگ اس کی تعمیر میں دل و جان سے حصہ لیں گے۔
1: There's music and then there's magic. One above FM 101.
2: Herbal expert Professor Suleiman de Tibbi Mashware. السلام علیکم سونے پین پرو، بہت سونی گلاں تے بہت کارآمد طبی مشورے لے کے تواڈی میزبان سائمہ تواڈی خدمت وچ حاضر اے تے تواڈی ساریاں دی صحت مندی لئی دعا کردی اے۔ پین پرو، اے پروگرام ضرور سنیا کرو کیونکہ اس پروگرام وچ ساڈے ملک دے بہت ہی مشہور تے حکمت دے ماہر جناب پروفیسر سلیمان صاحب تشریف لیاندے نے، جنہاں نوں کئی واری گولڈ میڈل تے دوجے نام وی ملے نے۔ سونے پین پراو، اس تو پہلا کہ تسی ہربل ایکسپرٹ پروفیسر سلیمان دے طبی مشورے حاصل کرو، میں لکھوانی ہاں اپنا پتہ تے فون نمبرز، تے جناب کاغذ پینسل سامبو تے لکھو، سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور، فون نمبر 042-377-27-160، یعنی 042-377-27-160، موبائل نمبر ہے 03004142608، یعنی 03004142608۔ تے ساڈا ای میل ایڈریس ہے suleiman.dawakhana@gmail.com۔ جی جناب، اس پتے نو سام کے رکھو تاکہ تسی آپ وی سلیمان صاحب نو مل سکو۔ تے ہن ملنے ہاں جناب پروفیسر سلیمان صاحب نو۔
3: بڑی مہربانی سہما جی، رب دی کرم نوازی نال میں بالکل ٹھیک ہاں، تے سارے بھن بھراواں لئی صحت مندی دی دعا کرنا، خاص طور تے سہما جی تہاڈے لئی۔
2: بڑی مہربانی سلیمان صاحب۔ سلیمان صاحب، مینوں بیماریاں تو بڑا ڈر لگتا ہے، کوئی ایہو جی دوائی دسو کہ ڈر نہ لگے۔
3: واہ جی واہ، کیا بات ہے سہما جی، تہاڈا تے او حساب ہے کہ تسی چاہندے ہو کہ اکھاں وی بند نہ ہون تے نیندر وی پوری ہو جاوے۔ سہما، بیماریاں تو ڈرن دی بجائے بہتر طریقہ ہے وے کہ بندہ فوراً ہی علاج کراوے تاکہ صحت مند ہو جاوے۔
2: اچھا، یعنی کہ تسی چوپڑیاں نالے دو دو والا نسخہ نہیں دسو گے۔ سلیمان صاحب، ایسا کرنے کے پہلے میں ای میل پڑھنی ہاں۔
3: جی جی،
2: ای میل تو رزاق چٹھا ہورا لکھی ہے۔
3: اچھا جی،
2: سلیمان صاحب، انہاں دی بیماری کچھ بھی گڑی ہوئی ہے، یہ کہندے نے کہ مینوں یورن نال جلن تے تکلیف ہوندی ہے۔
3: اچھا جی،
2: یورن کھل کے نہیں آندا، بھوک نہیں لگدی، اگلے مہینے میری شادی ہے، ایہو جی دوائی دیو کہ میں ویاہ تو پہلا ٹھیک ہو جاواں۔ جی
3: رزاق بھائی، تسی انشاءاللہ ویاہ تو پہلے ٹھیک ہو جاؤ گے، پر تہاڈا دواخانے تے آنا بہت ہی ضروری ہے۔ میں تہانوں دساں کہ تہانوں اندرونی طور تے انفیکشن دی تکلیف ہے، ہن اے پتہ کرنا ضروری ہے کہ اے انفیکشن آخر کس وجہ نال ہوئی ہے۔ ایسے ہی تسی دواخانے تے آ جاؤ، میں بیماری دی پوری طرح تشخیص کر کے پھر تہانوں کوئی چنگی جی دوائی دیاں گا، تے سونے رب دی مہربانی نال تہاڈی اے بیماری پوری طرح ٹھیک ہو جاوے گی۔
2: بالکل رزاق صاحب، تہانوں مشورہ مل گیا، ہن لاپرواہی نہیں کرنی۔ سلیمان صاحب، ای میل قاسم بخاری ہو رہی ہے۔
3: اچھا
2: سلیمان صاحب، انہوں نے تہاڈے کولوں دوائی منگوائی ہے۔
3: جی جی،
2: انہوں نے اعصابی کمزوری دی تکلیف سی۔
3: اچھا، یہ
2: بہت ساری دعاؤں دے بعد لکھتے نے، سلیمان صاحب رب تہاڈی عزت ودائے، تہاڈے رزق وچ اضافہ کرے تے تہاڈے ورگے طبیب دا سایہ ہمیشہ برقرار رہے، رب نے بڑا کرم کیتا ہے۔
3: بھائی جی، تسی رب دا شکر ادا کرو جنہیں تہانوں صحت دتی، تے یاد رکھو کہ ضرورت تو بغیر دوائی نہیں لینی چاہیے۔
2: بالکل،
3: اس لیے میں تہانوں دوائی پارسل نہیں کرا سکتا، بس تسی کچھ دن پرہیز ضرور کر لو جڑا میں تہانوں دسیا سی۔
2: ਸੁਲੇਮਾਨ ਸਾਹਿਬ ਅੱਧੀ ਛੁੱਟੀ ਦਾ ਵੇਲਾ ਹੋ ਰਿਹਾ
3: ਜੀ
2: ਤੇ ਹੁਣ ਆਪਣੇ ਭੈਣ ਭਰਾਵਾਂ ਨੂੰ ਕਹਾਂਗੇ ਕਿ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਖੁਦ ਵੀ ਆ ਕੇ ਮਿਲ ਸਕੋ ਤੇ ਸਾਨੂੰ ਫੋਨ ਵੀ ਕਰ ਸਕੋ ਤੇ ਜਨਾਬ ਲਿਖੋ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾ ਹੁਣ ਵਾਰੀ ਹੈ ਤੁਹਾਡੀ ਬਾਕੀ ਈਮੇਲਸ ਤੇ SMS ਦੀ ਸੁਲੇਮਾਨ ਸਾਹਿਬ ਈਮੇਲ ਆਮਿਰ ਸਈਦ ਹੋਰਾਂ ਦੀ ਹੈ ਸੁਲੇਮਾਨ ਸਾਹਿਬ ਇਹਨਾਂ ਦੀ ਵਾਈਫ ਨੂੰ ਯਾਨੀ ਘਰ ਵਾਲੀ ਨੂੰ ਕੁਝ ਮਸਲਾ ਹੈ ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦੀ ਸਿਹਤ ਵਿਗੜਦੀ ਜਾ ਰਹੀ ਹੈ ਲੱਕ ਤੇ ਲੱਤਾਂ ਵਿੱਚ ਬਹੁਤ ਹੀ ਦਰਦ ਹੁੰਦਾ ਹੈ ਭੁੱਖ ਨਹੀਂ ਲੱਗਦੀ ਤੇ ਚਿਹਰਾ ਪੀਲਾ ਹੋ ਗਿਆ ਥੋੜਾ ਜਿਹਾ ਕੰਮ ਕਰਨ ਨਾਲ ਥੱਕ ਜਾਂਦੇ ਨੇ ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਸੀ ਪਰ ਫਾਇਦਾ ਨਹੀਂ ਹੋਇਆ ਮਸ਼ਵਰਾ ਦਿਓ
3: ਅਮਰ ਭਾਈ ਤੁਹਾਡੀ ਵਾਈਫ ਨੇ ਇਨਫੈਕਸ਼ਨ ਦਾ ਮਸਲਾ ਹੈ ਜਿਹੜਾ ਮੈਂ ਰੇਡੀਓ ਤੇ ਇਸ ਵਕਤ ਖੁੱਲ੍ਹ ਕੇ ਨਹੀਂ ਦੱਸ ਸਕਦਾ ਜਿਹਦੇ ਬਾਰੇ ਵਿੱਚ ਮੈਂ ਇਹੋ ਹੀ ਕਹਾਂਗਾ ਕਿ ਤੁਹਾਨੂੰ ਤੇ ਤੁਹਾਡੀ ਵਾਈਫ ਨੂੰ ਦੋਵਾਂ ਨੂੰ ਇਲਾਜ ਅਤੇ ਇਹਤਿਆਤ ਦੀ ਜ਼ਰੂਰਤ ਹੈ ਇਸ ਲਈ ਤੁਸੀਂ ਫੌਰੀ ਤੌਰ 'ਤੇ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਅਤੇ ਇਹਤਿਆਤ ਬਾਰੇ ਸਾਰੀ ਗੱਲ ਦੱਸ ਸਕਾਂ ਵੈਸੇ ਤੁਸੀਂ ਬੇਫਿਕਰ ਹੋ ਜਾਓ ਰੱਬ ਦੀ ਕਰਮ ਨਾਲ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਹੈ
2: ਇਨਸ਼ਾਅੱਲਾ ਜੀ ਸੁਲੇਮਾਨ ਸਾਹਿਬ ਇਹ ਗੱਲ ਦੱਸੋ ਕਿ ਤੁਸੀਂ ਮਰੀਜ਼ ਨੂੰ ਟਿੰਡੇ ਕੱਦੂ ਤੋਰੀ ਰਸ ਡਬਲ ਰੋਟੀ ਤੇ ਲਾ ਦਿੰਦੇ ਹੋ ਤੁਸੀਂ ਕੋਈ ਇਹੋ ਜਿਹੀ ਦਵਾਈ ਨਹੀਂ ਯਾਦ ਕਰਦੇ ਕਿ ਮਰੀਜ਼ ਸਾਰੀਆਂ ਸ਼ੈਵਾਂ ਵੀ ਖਾਂਦਾ ਰਹੇ ਤੇ ਉਹਦਾ ਇਲਾਜ ਵੀ ਹੋ ਜਾਏ
3: ਵਾਹ ਮਾਸ਼ਾਅੱਲਾ ਸਹਿਮਾ ਜੀ ਮੈਂ ਫਿਰ ਉਹੀ ਕਹਾਂਗਾ ਕਿ ਤੁਸੀਂ ਹਮੇਸ਼ਾ ਹੀ ਚੋਪੜੀਆਂ ਨਾਲੇ ਦੋ ਦੋ ਮੰਗਦੇ ਹੋ ਜੇ ਤੁਸੀਂ ਹਕੀਮ ਹੋਵੋ ਨਾ ਤੇ ਮਰੀਜ਼ਾਂ ਦਾ ਫਿਰ ਅੱਲਾ ਹੀ ਆਫਤ ਹੈ
2: ਮੈਂ ਇਸੇ ਲਈ ਤੇ ਹਕਮਤ ਦੀ ਪੜੀ ਕਿ ਮੈਨੂੰ ਲੋਕਾਂ ਨਾਲ ਮੁਹੱਬਤ ਹੀ ਬੜੀ ਹੈ ਸੁਲੇਮਾਨ ਸਾਹਿਬ ਵਾਰੀ ਹੈ ਇਸ ਈਮੇਲ ਦੀ ਜਿਹੜਾ ਸਾਡੀ ਇੱਕ ਭੈਣ ਹੋਰਾਂ ਲਿਖਿਆ ਸੁਲੇਮਾਨ ਸਾਹਿਬ ਇਹਨਾਂ ਦਾ ਕੱਦ ਬਹੁਤ ਛੋਟਾ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਆ ਕੋਈ ਵਰਜਿਸ਼ ਦੱਸੋ ਜਿਹਦੇ ਨਾਲ ਮੇਰਾ ਜਿਹੜਾ ਕੱਦ ਹੈ ਉਹ ਵੱਜ ਹੈ ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਪੁੱਠਾ ਲਟਕਣ ਨਾਲ ਕੱਦ ਲੰਬਾ ਹੋ ਜਾਂਦਾ
3: ਸਹਿਮਾ ਜੀ ਤੁਸੀਂ ਵੱਖਰੀ ਗੱਲ ਹੀ ਕਰਨਾ ਚੰਗਾ ਹੀ ਹੋਇਆ ਕਿ ਤੁਸੀਂ ਹਕੀਮ ਨਹੀਂ ਬਣੇ
2: ਲਓ ਜੀ ਮੈਂ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦੱਸਦਾ ਹਾਂ ਸੁਲੇਮਾਨ ਸਾਹਿਬ ਮੇਰੇ ਤੋਂ ਜੈਲਸ ਹੋਣਾ
3: ਨਹੀਂ ਸਹਿਮਾ ਜੀ ਐਸੀ ਕੋਈ ਗੱਲ ਨਹੀਂ ਸਹਿਮਾ ਜੀ ਜਿਸਮ ਵਿੱਚ ਮੁਖਤਲਿਫ ਅਜਜ਼ਾ ਦੀ ਕਮੀ ਨਾਲ ਜਿਸਮ ਦੀ ਨਸ਼ੁਨਮਾ ਯਾਨੀ ਜਿਸਮ ਦਾ ਵਧਣਾ ਰੁਕ ਜਾਂਦਾ ਹੈ ਅਤੇ ਇਹ ਬਿਮਾਰੀ ਆਮ ਤੌਰ 'ਤੇ ਉਦੋਂ ਹੁੰਦੀ ਹੈ ਜਦੋਂ ਛੋਟੀ ਉਮਰ ਵਿੱਚ ਬੱਚੇ ਦੀ ਖੁਰਾਕ ਦਾ ਖਿਆਲ ਨਹੀਂ ਰੱਖਿਆ ਜਾਂਦਾ ਹਾਂਜੀ ਇਹਦੇ ਇਲਾਵਾ ਸਾਡੇ ਜਿਸਮ ਵਿੱਚ ਕੁਛ ਹਾਰਮੋਨਸ ਦਾ ਵਾਧਾ ਘਾਟਾ ਵੀ ਛੋਟੇ ਕੱਦ ਦਾ ਸਬੱਬ ਬਣਦਾ ਹੈ ਲਿਹਾਜ਼ਾ ਅਸੀਂ ਇਸ ਬਿਮਾਰੀ ਵਿੱਚ ਇਹੋ ਜਿਹੀ ਦਵਾ ਦਿੰਦੇ ਹਾਂ ਜਿਹੜੀ ਹਾਰਮੋਨਸ ਦੀ ਮਿਕਦਾਰ ਨੂੰ ਪੂਰਾ ਕਰਦੀ ਹੈ ਅਤੇ ਜਿਸਮ ਦੀ ਨਸ਼ੁਨਮਾ ਵੀ ਹੋ ਜਾਂਦੀ ਹੈ ਸਹਿਮਾ ਜੀ ਮੈਂ ਆਪਣੀ ਇਸ ਭੈਣ ਨੂੰ ਇਸ ਬੇਟੀ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਪੂਰੀ ਤਰ੍ਹਾਂ ਇਲਾਜ ਸ਼ੁਰੂ ਹੋ ਸਕੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੇ ਕੱਦ ਵਿੱਚ ਇਜ਼ਾਫਾ ਹੋ ਜਾਏਗਾ
2: ਇਨਸ਼ਾਅੱਲਾ ਜੀ ਇਨਸ਼ਾਅੱਲਾ ਜੀ ਭੈਣ ਜੀ ਤੁਸੀਂ ਦਿਲ ਛੋਟਾ ਨਾ ਕਰੋ ਕਿਉਂਕਿ ਹੁਣ ਸੁਲੇਮਾਨ ਸਾਹਿਬ ਦੀ ਦਵਾਈ ਤੁਹਾਡੇ ਨਾਲ ਹੈ ਰੱਬ ਨੇ ਚਾਹਿਆ ਤਾਂ ਤੁਹਾਡੀ ਖਾਹਿਸ਼ ਜ਼ਰੂਰ ਪੂਰੀ ਹੋਵੇਗੀ ਸੁਲੇਮਾਨ ਸਾਹਿਬ ਅਗਲੀ ਈਮੇਲ ਵਿੱਚ ਬੁੱਢਿਆਂ ਦੀ ਬਿਮਾਰੀ ਦਾ ਜ਼ਿਕਰ ਹੈ
3: ਜੀ ਜੀ
2: ਪਰ ਇਹ ਬਿਮਾਰੀ ਸਾਡੇ ਇੱਕ ਜਵਾਨ ਭਰਾ ਨੂੰ ਹੈ
3: ਅੱਛਾ
2: ਜਿਨ੍ਹਾਂ ਦੀ ਉਮਰ 28 ਸਾਲ ਹੈ ਤੇ ਇਹਨਾਂ ਦਾ ਨਾਂ ਹੈ ਸਲੀਮ ਚੌਧਰੀ
3: ਠੀਕ
2: ਇਹ ਕਹਿੰਦੇ ਨੇ ਕਿ ਉੱਠਣ ਬੈਠਣ ਨਾਲ ਗੋਡਿਆਂ ਵਿੱਚ ਪੀੜ ਹੁੰਦੀ ਹੈ
3: ਜੀ
2: ਤੇ ਨਾਲੇ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਮੈਂ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹਨਾ ਵਾਂ ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ ਤੁਰਨਾ ਫਿਰਨਾ ਮੁਸ਼ਕਿਲ ਹੋ ਗਿਆ
3: ਅੱਛਾ
2: ਮੈਂ ਪਹਿਲੇ ਬਿਲਕੁਲ ਠੀਕ ਸਾਂ 3 ਮਹੀਨੇ ਵਿੱਚ ਇਹ ਤਕਲੀਫ ਹੋਈ ਹੈ ਮਿਹਰਬਾਨੀ ਕਰਕੇ ਇਹਦੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ
3: ਸਲੀਮ ਭਾਈ ਇੱਕ ਗੱਲ ਯਾਦ ਰੱਖੋ ਕਿ ਇਹ ਤਕਲੀਫ ਇੱਕੋ ਦਮ ਨਹੀਂ ਹੁੰਦੀ ਇਹਦੇ ਪਿੱਛੇ ਕੋਈ ਨਾ ਕੋਈ ਸਬੱਬ ਜ਼ਰੂਰ ਹੁੰਦਾ ਹੈ ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਦੂਜੀ ਬਿਮਾਰੀ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਆਪਣੇ ਖਾਤ ਵਿੱਚ ਨਹੀਂ ਕੀਤਾ ਬਹਰਹਾਲ ਤੁਸੀਂ ਵੱਡਾ ਗੋਸ਼ਤ ਗੋਭੀ ਮਾਂ ਦੀ ਦਾਲ ਅਤੇ ਚੌਲ ਬਿਲਕੁਲ ਛੱਡ ਦਿਓ ਕਿਉਂਕਿ ਇਹਨਾਂ ਚੀਜ਼ਾਂ ਨਾਲ ਬਿਮਾਰੀ ਵੱਧ ਜਾਂਦੀ ਹੈ ਸਲੀਮ ਭਾਈ ਮੈਂ ਜਦੋਂ ਤੀਕਰ ਬਿਮਾਰੀ ਦੀ ਤਸ਼ਖੀਸ ਨਾ ਕਰ ਲਵਾਂ ਮੈਂ ਕਦੀ ਵੀ ਦਵਾਈ ਨਹੀਂ ਦਿੰਦਾ
2: ਬਿਲਕੁਲ
3: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ ਯੂਰਿਕ ਐਸਿਡ ਦੀ ਵਜ੍ਹਾ ਨਾਲ ਹੋਈ ਹੈ ਜਾਂ ਤੁਹਾਨੂੰ ਕੋਈ ਦੂਜੀ ਬਿਮਾਰੀ ਦਾ ਇਨਫੈਕਸ਼ਨ ਹੋਇਆ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਰੱਬ ਦੀ ਕਰਮ ਨਵਾਜ਼ੀ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ, ਕਿਉਂਕਿ ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਟੀਮ ਵਿੱਚ ਮੌਜੂਦ ਹੈ।
2: ਸੁਲੇਮਾਨ ਸਾਹਿਬ, ਹੈ ਨਾ ਜਵਾਨ ਬੰਦੇ ਨੂੰ ਬੁੱਢਿਆਂ ਵਾਲੀ ਬਿਮਾਰੀ, ਮੈਂ ਠੀਕ ਕਿਹਾ ਸੀ ਨਾ?
3: ਹਾਂਜੀ ਬਿਲਕੁਲ ਸਹਿਮਾ ਜੀ, ਰੱਬ ਆਪਣਾ ਕਰਮ ਰੱਖੇ, ਬਿਮਾਰੀ ਉਮਰ ਨੂੰ ਨਹੀਂ ਵੇਖਦੀ, ਕਿਸੇ ਨੂੰ ਵੀ ਹੋ ਸਕਦੀ ਹੈ
2: ਜੀ। ਇਹ ਗੱਲ ਤਾਂ ਹੈ, ਰੱਬ ਸਾਰਿਆਂ 'ਤੇ ਕਰਮ ਕਰੇ। ਸੁਲੇਮਾਨ ਸਾਹਿਬ, ਕੋਈ ਸਮਾਰਟ ਹੋਣ ਦਾ ਨੁਸਖਾ ਦੱਸੋ।
3: ਸਹਿਮਾ, ਤੁਸੀਂ ਪਹਿਲਾਂ ਵੀ ਬਹੁਤ ਸਮਾਰਟ ਹੋ, ਹੁਣ ਤੁਸੀਂ ਕੀ ਕਿਲੋ ਪਿੱਤਰਾ ਬਣਨਾ ਚਾਹੁੰਦੇ ਹੋ?
2: ਸੁਲੇਮਾਨ ਸਾਹਿਬ, ਮੈਂ ਤਾਂ ਕਿਲੋ ਪੈਤਰਾ ਤੋਂ ਵੀ ਜ਼ਿਆਦਾ ਸਮਾਰਟ ਹਾਂ। ਮੈਂ ਤਾਂ ਆਪਣੀ ਇੱਕ ਭੈਣ ਵਾਸਤੇ ਨੁਸਖਾ ਪੁੱਛ ਰਹੀ ਸਾਂ।
3: ਮਾਸ਼ਾਅੱਲਾ, ਉਹ ਤਾਂ ਮੈਂ ਦੇਖ ਰਹੀ ਹਾਂ, ਮਾਸ਼ਾਅੱਲਾ ਅੱਲਾਹ ਤਾਲਾ ਨੇ ਅੱਛਾ ਬਣਾਇਆ।
2: ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ, ਸੁਲੇਮਾਨ ਸਾਹਿਬ, ਭੈਣ ਹੋਰੀ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਨੇ। ਇਹਨਾਂ ਨੇ ਸਲਿਮਿੰਗ ਕੋਰਸ ਵੀ ਇਸਤੇਮਾਲ ਕੀਤਾ ਤੇ ਡਾਈਟਿੰਗ ਵੀ ਕਰਦੇ ਨੇ, ਪਰ ਇਹਨਾਂ ਦਾ ਵਜ਼ਨ ਨਹੀਂ ਘਟਿਆ। ਇਹ ਕਹਿੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਮਾਰਟ ਹੋ ਜਾਵਾਂ ਤੇ ਅੱਛੀ ਖੂਬਸੂਰਤ ਨਜ਼ਰ ਆਵਾਂ ਜੀ। ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਇਹਨਾਂ ਵਾਸਤੇ?
3: ਸਹਿਮਾ ਜੀ, ਮੇਰਾ ਮਸ਼ਵਰਾ ਕੀ ਹੋਣਾ ਹੈ, ਮੈਂ ਤਾਂ ਇਹ ਹੀ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦਾ ਜਿੰਨੀ ਛੇਤੀ ਇਲਾਜ ਹੋ ਸਕੇ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਦੂਜੀ ਗੱਲ ਇਹ ਵੇ ਕਿ ਡਾਈਟਿੰਗ ਯਾਨੀ ਭੁੱਖੇ ਰਹਿਣ ਨਾਲ ਜਿਸਮ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਕਮਜ਼ੋਰੀ ਹੋ ਸਕਦੀ ਹੈ, ਇਸ ਲਈ ਡਾਈਟਿੰਗ ਬਿਲਕੁਲ ਨਾ ਕਰੋ, ਨਹੀਂ ਤਾਂ ਕੋਈ ਦੂਜੀ ਬਿਮਾਰੀ ਹੋ ਜਾਏਗੀ। ਭੈਣ ਜੀ, ਤੁਸੀਂ ਆਪਣੀ ਗਜ਼ਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਇਸਤੇਮਾਲ ਕਰੋ ਅਤੇ ਵੱਡਾ ਗੋਸ਼ਤ, ਚੌਲ, ਮਾਂਹ ਦੀ ਦਾਲ, ਨਾਨ ਅਤੇ ਬਾਜ਼ਾਰੀ ਸ਼ਾਮਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ, ਰੱਬ ਦੀ ਮਿਹਰਬਾਨੀ ਨਾਲ ਦੋ ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ ਇਨਸ਼ਾਅੱਲਾ ਘਟਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਤੀਕਰ ਮੈਂ ਨਾ ਕਹਾਂ, ਤੁਸੀਂ ਦਵਾਈ ਅਤੇ ਵੱਡਾ ਗੋਸ਼ਤ, ਚੌਲ, ਮਾਂਹ ਦੀ ਦਾਲ, ਨਾਨ ਅਤੇ ਬਾਜ਼ਾਰੀ ਸ਼ਾਮਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ, ਰੱਬ ਦੀ ਮਿਹਰਬਾਨੀ ਨਾਲ ਦੋ ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ

0: ਨੇ ਇਹਨਾਂ ਨੂੰ ਜ਼ਹਿਨੀ ਮਰੀਜ਼ ਬਣਾ ਦਿੱਤਾ।
1: ਜੀ ਜੀ।
0: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਯੂਰਨ ਦੀ ਤਕਲੀਫ ਹੋਈ ਸੀ, ਉਹ ਤੇ ਠੀਕ ਹੋ ਗਈ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ। ਮੈਂ ਸਾਰੀ ਉਮਰ ਤੁਹਾਨੂੰ ਦਵਾਵਾਂ ਦਿਆਂਗਾ ਜੇ ਤੁਸੀਂ ਮੇਰਾ ਇਲਾਜ ਕਰ ਦਿਓ।
1: ਹਰ ਭਾਈ, ਤੁਹਾਡੀ ਤਕਲੀਫ ਤੇ ਤੁਹਾਡੀ ਪਰੇਸ਼ਾਨੀ ਵਾਕਈ ਫਿਕਰ ਵਾਲੀ ਗੱਲ ਹੈ, ਕਿਉਂਕਿ ਅਜੇ ਤੇ ਤੁਸੀਂ ਅਸਲੀ ਜ਼ਿੰਦਗੀ ਵਿੱਚ ਕਦਮ ਹੀ ਰੱਖਿਆ ਹੈ। ਮੇਰੇ ਭਾਈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਬਿਮਾਰੀ ਹੋਈ ਸੀ ਇਹ ਉਹਦਾ ਹੀ ਨਤੀਜਾ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਹੁਣ ਸਭ ਤੋਂ ਜ਼ਰੂਰੀ ਗੱਲ ਇਹ ਵੇ ਕਿ ਤੁਹਾਨੂੰ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ। ਮੇਰੇ ਭਾਈ, ਇਹ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਵੈਸੇ ਮੇਰੀ ਇੱਕ ਗੱਲ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ 'ਚ ਮਰੀਜ਼ ਨੂੰ ਇਲਾਜ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਈ ਜੀ, ਤੁਸੀਂ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਇਨਸ਼ਾਅੱਲਾ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਤੁਸੀਂ ਬੜੇ ਸਕੂਨ ਅਤੇ ਬੜੀ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੋਗੇ।
0: ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਜੇ ਪ੍ਰੋਗਰਾਮ ਦਾ ਵੇਲਾ ਨਾ ਮੁੱਕਦਾ ਨਾ ਤਾਂ ਮੈਂ ਹੋਰ ਈਮੇਲਸ ਅਤੇ SMS ਪੜ੍ਹਦੀ। ਫਿਰ ਵੀ ਬਾਕੀ ਈਮੇਲਸ ਅਤੇ SMS ਅਗਲੇ ਪ੍ਰੋਗਰਾਮ ਵਿੱਚ ਅਸੀਂ ਪੜ੍ਹਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ।
1: ਸਹਿਮਾ ਜੀ, ਤੁਸੀਂ ਵੀ ਤਾਂ ਇੰਨੀਆਂ ਸੋਹਣੀਆਂ ਗੱਲਾਂ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
0: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਸ਼ੁਕਰ ਹੈ ਕਿ ਕੋਈ ਮੇਰੀਆਂ ਗੱਲਾਂ ਨੂੰ ਪਸੰਦ ਵੀ ਕਰਦਾ। ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕੋ। ਅਤੇ ਜਨਾਬ, ਲਿਖੋ ਸਾਡਾ ਪਤਾ,
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
0: ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦੇਵੋ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: There's music and then there's magic. One above FM 101.

there's music, and then there's magic. One Above, FM 101.

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

0: सुनते रहिए FM 101 101 101।
1: हर्बल एक्सपर्ट प्रोफेसर सुलेमान दे तिब्बी मशवरे। सोनी पेन प्रोते मेरे बुजुर्गो, तुहाडे सारिआं दी खिदमत विच साइमा दीआं बहुत सारिआं दुआवां ते बहुत सारे सलाम पहुंचन। पेन प्रो प्रोग्राम नूं पसंद करन दा बहुत बहुत शुक्रिया। वैसे एक गल है कि प्रोग्राम तुहानूं पसंद भी आना चाहिए है, क्योंकि इस प्रोग्राम विच तुसीं मुल्क दे मशहूर ते मन्ने परमन्ने स्मॉलिश जनाब प्रोफेसर सुलेमान दे तिब्बी मशवरे हासिल करदे हो। भैन भ्राओ, इस तों पहलां कि मैं गोल्ड मैडल हासिल करन वाले तबीब जनाब प्रोफेसर सुलेमान नाल तुहाडी मुलाकात करवावां, तुसीं लिखो साडा पता ताकि तुसीं आप भी सुलेमान साहब नूं मिल सको।
2: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
1: पैन प्रो उडीकां मुक गईआं ते हुण मिलने आं जनाब प्रोफेसर सुलेमान साहब नाल। सुलेमान साहब जी आया नूं। सुलेमान साहब, मैं तुहाडा हाल नहीं पुछांगी क्योंकि मैनूं नज़र आ रिहा है कि तुसीं माशाल्लाह फिट फाट हो। बस ये दसो कि तुसीं आप केड़ा नुस्खा इस्तेमाल करदे हो।
3: वाह सहमा जी, की तरीका है हाल चाल पुछण दा, यानी पुछे बगैर सब कुछ पुछ भी रहे हो। सहमा जी, मैं वो नुस्खा इस्तेमाल करना वा जिहड़ा हर बंदे नूं इस्तेमाल करना चाहीदा है, यानी छेती सोवो ते छेती जागो।
1: अच्छा,
3: ते ओना खावो जिन्ना पचाओ। बस इस नुस्खे ते अमल करो ते फिट फाट रहो।
1: वाह सुलेमान साहब, वाह क्या बात है। सुलेमान साहब, हुण साडे भैण भरावां नूं भी कुछ होर चंगीआं गल्लां दसो।
3: जी जी
1: सुलेमान साहब, पहले ईमेल स्टूडेंट दी है, स्टूडेंट ने बल्कि स्टूडेंट दे वालिद साहब दी है।
3: अच्छा।
1: एक कहंदे ने कि मेरा बेटा बीकॉम विच पढ़दा है, ओहदी सेहत बहुत खराब हो रही है, हड्डियां निकल आईआं ने ते मुंह पिचक गया, हर वेले परेशान बैठा रहिंदा पर कुछ नहीं दसदा।
3: अच्छा।
1: मैं ओहदे वजह नाल बहुत परेशान हां, मेहरबानी करके कोई दवाई पार्सल कर दिओ।
3: सलीम भाई, पुत्र दी बीमारी बारे तुहानूं फिक्रमंद होना भी चाहीदा है, क्योंकि इस उम्र दी बीमारी अगे चल के बड़े बड़े वड्डे मसले खड़े कर देंदी है, ते कई वारी ते इहो जिहियां बीमारियां नाल चंगे घर भी बर्बाद हो जांदे ने।
1: ओहो,
3: इस लई इहदा फौरी तौर ते इलाज बहुत ही जरूरी है। सलीम भाई, खातर नूं सुन के मैं तो समझ गया वा कि तुहाडे पुत्र नूं की मसला है, पर सारी गल तुहानूं ते तुहाडे पुत्र नूं समझाना भी जरूरी है ताकि वह अपनी सेहत का ख्याल कर सके ते अगो तो कोई मसला ना होवे। मेरे भाई, तुसीं किसे दिन अपने पुत्र नूं लैके मेरे को दवाखाने ते आ जाओ, मैं उन्हां दा चैकअप कराऊंगा। यह कोई एडा वड्डा मसला नहीं, इंशाल्लाह इहो जिहे मेरे को बड़े पेशेंट आए ने ते अल्लाह ताला दी रहमत नाल ओह बिल्कुल ठीक हो गए ने। ते बस समझदारी इहो ही है कि तुहाडी तरह होर भी जिहड़े वालदे ने ओह अपने बच्चिआं ते नज़र रखन, ते अगर कोई मसला हो जाए तो तशरीफ लियाओ। इंशाल्लाह जड़ी बूटियां दे नाल ए बड़ा अच्छा इहदा इलाज साडे कोल मौजूद है साडी तिब विच, इंशाल्लाह ताला ते जड़ी ना फायदा ही फायदा ना जड़ी बूटियां दे विच, अल्लाह ताला ने बड़ी शिफा रखी है।
1: सुलेमान साहब, जे इंज ही सारे माँ प्यो अपने बच्चियां दा ख्याल रखन ते किन्नी चंगी गल है, साडी सारी कौम ही सेहतमंद हो जावे।
3: जी बिल्कुल जी।
1: वैसे सुलेमान साहब, मेरे माँ प्यो भी मेरा बहुत ख्याल रखते ने
3: जी,
1: जरा जे नीच छा जावे ते सारे घर नूं वक्त पै जांदा है।
3: वाह सहमा जी, माशाल्लाह।
1: सुलेमान साहब, जदों किसी ईमेल विच खान पीन दा जिक्र हुंदा है ना
3: जी जी,
1: ते यकीन करो मेरे मुंह ते पानी आए। हुण वेखो क्या भाई होरी जिन्हां दा नां है मुख्तार अहमद, कहंदे ने कि मैनूं गोश्त, मछली, मुर्गी, बिरयानी ते इहो जिहियां दूजियां चीज़ां बिल्कुल पसंद नहीं। हाए हाए।
3: अच्छा।
1: कहंदे ने मैं दालां ते सब्जियां बड़े शौक नाल खाना।
3: अच्छा।
1: पर कुछ दिनां तों मेरा मैदा बहुत ही खराब हो गया, जरा कुछ चीज़ खा लवां ते मोशन लग जांदे ने ते जिस्म विच कमजोरी बहुत हो गई है, हर वेले थकन ते सुस्ती रहिंदी है, मेहरबानी करके दवा पार्सल कर दिओ। वेख्या सुलेमान साहब, ਇਹ ਭਾਈ ਹੋਰੀ ਤੇ ਸਾਰੀਆਂ ਚੰਗੀਆਂ ਚੀਜ਼ਾਂ ਦੇ ਖਿਲਾਫ ਨੇ, ਫਿਰ ਖਾਂਦੇ ਕੀ ਨੇ?
3: ਸਹਿਮਾ ਜੀ, ਰੱਬ ਨੇ ਸਾਡੇ ਲਈ ਬੇਸ਼ੁਮਾਰ ਨੇਮਤਾਂ ਕਲੀਆਂ ਨੇ, ਇਨਸਾਨ ਨੂੰ ਹਰ ਸ਼ੈ ਖਾਣੀ ਚਾਹੀਦੀ ਹੈ।
1: ਬਿਲਕੁਲ,
3: ਪਰ ਕਿਸੇ ਹਿਸਾਬ ਕਿਤਾਬ ਨਾਲ। ਮੁਖਤਾਰ ਭਾਈ, ਇਨਸਾਨੀ ਜਿਸਮ ਵਾਸਤੇ ਹਰ ਸ਼ੈ ਜ਼ਰੂਰੀ ਹੈ, ਗੋਸ਼ਤ, ਮੱਛੀ, ਅੰਡਾ, ਮੁਰਗੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਗਜ਼ਾਈ ਅਜਜ਼ਾ ਪਾਏ ਜਾਂਦੇ ਨੇ ਅਤੇ ਇਹਨਾਂ ਨੂੰ ਮੁਨਾਸਬ ਮਿਕਦਾਰ ਵਿੱਚ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਭਾਈ ਜੀ, ਤੁਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਾ ਛੱਡੋ, ਇਹਨਾਂ ਦੀ ਕਮੀ ਨਾਲ ਤੁਹਾਨੂੰ ਕਮਜ਼ੋਰੀ ਵੀ ਹੋ ਸਕਦੀ ਹੈ ਤੇ ਮੈਦੇ ਨੂੰ ਇਹਨਾਂ ਚੀਜ਼ਾਂ ਦੀ ਆਦਤ ਨਹੀਂ ਰਹੇਗੀ।
4: ਬਿਲਕੁਲ,
3: ਇਸ ਲਈ ਤੁਸੀਂ ਜਿਹੜੀ ਵੀ ਚੀਜ਼ ਖਾਂਦੇ ਹੋ ਤੁਹਾਨੂੰ ਮੋਸ਼ਨ ਲੱਗ ਜਾਂਦੇ ਨੇ। ਭਾਈ ਜੀ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਹੋ ਜਾਵੇਗੀ
4: ਇਨਸ਼ਾਅੱਲਾ ਤਾਲਾ ਜੀ। ਭਾਈ ਜੀ, ਹੁਣ ਤੁਸੀਂ ਇਹ ਮਜ਼ੇਦਾਰ ਚੀਜ਼ਾਂ ਜ਼ਰੂਰ ਖਾਣੀਆਂ ਨੇ, ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਸਾਨੂੰ ਕਾਲ ਦੇਣਾ, ਅਸੀਂ ਤੁਹਾਡਾ ਭਾਰ ਹੌਲਾ ਕਰ ਦਿਆਂਗੇ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ, ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਬਾਅਦ ਸਾਨੂੰ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਹੈ, ਤੇ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਰੱਬ ਦੀ ਮਿਹਰਬਾਨੀ ਨਾਲ ਕੀਲ, ਮੁਹਾਸੇ ਤੇ ਛਾਈਆਂ ਬਿਲਕੁਲ ਸਾਫ਼ ਹੋ ਗਈਆਂ ਨੇ। ਮੈਨੂੰ ਤੇ ਯਕੀਨ ਹੀ ਨਹੀਂ ਆਉਂਦਾ ਕਿ ਦੇਸੀ ਦਵਾਈ ਇੰਨੀ ਚੰਗੀ ਹੋ ਸਕਦੀ ਹੈ, ਮੈਂ ਤੇ ਕਰੀਮਾਂ ਤੇ ਬਹੁਤ ਹੀ ਪੈਸਾ ਖਰਚ ਕੀਤਾ, ਪਰ ਤੁਹਾਡੀ ਦਵਾਈ ਦਾ ਜਵਾਬ ਨਹੀਂ, ਮਿਹਰਬਾਨੀ ਕਰਕੇ ਉਹੀ ਦਵਾਈ ਫਿਰ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਕਦੇ ਸਾਨੂੰ ਵੀ ਇਹੋ ਜਿਹੀ ਦਵਾਈ ਦਿਆ ਕਰੋ ਜਿਹਦੇ ਨਾਲ ਬੰਦਾ ਹਸੀਨ ਹੁੰਦਾ ਹੈ।
3: ਸਰਮਾ ਜੀ, ਇਹ ਸਾਡੀ ਦਵਾਈ ਦਾ ਹੀ ਕਮਾਲ ਹੈ ਕਿ ਤੁਸੀਂ ਇੰਨੇ ਸਮਾਰਟ ਨਜ਼ਰ ਆਉਂਦੇ।
4: ਓਹੋ,
3: ਸਰਮਾ ਜੀ, ਗੱਲ ਇਹ ਵੇ ਕਿ ਰੱਬ ਨੇ ਸਾਰੀਆਂ ਜੜੀ ਬੂਟੀਆਂ ਵਿੱਚ ਇੱਕ ਖਾਸ ਤਸੀਰ ਰੱਖੀ ਹੈ, ਜੇ ਬੰਦਾ ਇਹਨਾਂ ਨੂੰ ਤਰੀਕੇ ਨਾਲ ਇਸਤੇਮਾਲ ਕਰੇ ਨਾ ਤੇ ਬਹੁਤ ਹੀ ਫਾਇਦਾ ਹੁੰਦਾ ਹੈ।
4: ਬਿਲਕੁਲ
3: ਸਰਮਾ ਜੀ, ਹੁਸਨ ਵਾਸਤੇ ਜੜੀ ਬੂਟੀਆਂ ਦਾ ਇਸਤੇਮਾਲ ਤੇ ਸਦੀਆਂ ਤੋਂ ਹੋ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਭੈਣ ਸਾਹਿਬਾਂ ਨੂੰ ਰੱਬ ਦੀ ਮਿਹਰਬਾਨੀ ਨਾਲ ਆਰਾਮ ਆਇਆ ਹੈ, ਇਸ ਤਰ੍ਹਾਂ ਸਾਰੀਆਂ ਭੈਣਾਂ ਨੂੰ ਆਰਾਮ ਹੋ ਸਕਦਾ ਹੈ
4: ਜੀ। ਬਿਲਕੁਲ ਭੈਣ ਜੀ, ਹੁਣ ਕੋਈ ਤੁਹਾਡੇ ਕੋਲੋਂ ਹੁਸਨ ਦਾ ਰਾਜ਼ ਪੁੱਛੇ ਨਾ ਤਾਂ ਤੁਸੀਂ ਕਹਿ ਸਕਦੇ ਹੋ, ਮੇਰੇ ਹੁਸਨ ਕਾ ਰਾਜ਼ ਪ੍ਰੋਫੈਸਰ ਸੁਲੇਮਾਨ ਕੀ ਦਵਾ। ਕਿਉਂ ਭੈਣ ਜੀ, ਠੀਕ ਹੈ ਨਾ? ਸੋਹਣੇ ਭੈਣ ਭਰਾ, ਤੁਸੀਂ ਹਾਸਲ ਕਰ ਰਹੇ ਹੋ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਲੀ ਈਮੇਲ ਤੋਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਈਮੇਲ ਦੀਆਂ ਉਮਰ ਹਿਆਲ ਤੋਰਾ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੇ ਪੈਰਾਂ ਦੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਦਰਦ ਹੁੰਦੀ ਹੈ।
3: ਅੱਛਾ,
4: ਮੈਂ ਕੋਲੈਸਟ੍ਰੋਲ ਤੇ ਯੂਰਿਕ ਐਸਿਡ ਚੈੱਕ ਕਰਵਾਇਆ ਸੀ ਜਿਹੜਾ ਬਹੁਤ ਜ਼ਿਆਦਾ ਹੈ। ਮੈਂ ਅੰਗਰੇਜ਼ੀ ਦਵਾਈ ਵੀ ਲਿੱਤੀ ਜਿਹਦੇ ਨਾਲ ਸੀਨੇ ਵਿੱਚ ਜਲਣ ਹੋਣ ਲੱਗ ਪਈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਸ ਬਿਮਾਰੀ ਦਾ ਤੁਹਾਡੇ ਕੋਲ ਕੋਈ ਇਲਾਜ ਹੈ।
3: ਮੇਰੇ ਭਾਈ, ਸੋਹਣੇ ਰੱਬ ਨੇ ਕੋਈ ਵੀ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ। ਭਾਈ ਜੀ, ਤੁਸੀਂ ਇਹ ਕਿਉਂ ਸੋਚਦੇ ਹੋ ਕਿ ਦੇਸੀ ਦਵਾਈ ਨਾਲ ਤੁਹਾਡੀ ਬਿਮਾਰੀ ਠੀਕ ਨਹੀਂ ਹੋਵੇਗੀ? ਭਾਈ ਜੀ, ਤੁਸੀਂ ਯਕੀਨ ਕਰੋ ਕਿ ਜੋੜਾਂ ਦੇ ਦਰਦ ਦੇ ਇਹੋ ਜਿਹੇ ਮਰੀਜ਼ ਜਿਹੜੇ ਇੱਕ ਕਦਮ ਹੀ ਨਹੀਂ ਸੀ ਟੁਰ ਸਕਦੇ, ਸੋਹਣੇ ਰੱਬ ਨੇ ਉਹਨਾਂ ਨੂੰ ਵੀ ਤੰਦਰੁਸਤੀ ਦਿੱਤੀ। ਭਾਈ ਜੀ, ਇਹ ਗੱਲ ਵੀ ਯਾਦ ਰੱਖੋ, ਦਰਦ ਨੂੰ ਰੋਕਣ ਵਾਲੀ ਅੰਗਰੇਜ਼ੀ ਦਵਾਈਆਂ ਨਾਲ ਮੇਦਾ ਖਰਾਬ ਹੋ ਜਾਂਦਾ ਹੈ, ਇਸ ਲਈ ਉਹਦਾ ਇਲਾਜ ਕਰਾਓ ਜਿਹਦੇ ਨਾਲ ਕੋਈ ਦੂਜੀ ਬਿਮਾਰੀ ਨਾ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ਼ ਲਿਆਓ ਤੇ ਇਲਾਜ ਸ਼ੁਰੂ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ, ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਸ਼ਫਾ ਹੀ ਸ਼ਫਾ ਰੱਖੀ ਹੈ।
4: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭਾਈ ਜੀ, ਹੁਣ ਤੁਸੀਂ ਸ਼ੱਕ ਵਿੱਚ ਨਹੀਂ ਪੈਣਾ ਕਿ ਬਿਮਾਰੀ ਠੀਕ ਹੁੰਦੀ ਹੈ ਕਿ ਨਹੀਂ, ਬਸ ਤੁਸੀਂ ਜ਼ਰਾ ਟਿੱਕ ਕੇ ਇਲਾਜ ਕਰਵਾਓ, ਰੱਬ ਕਰਮ ਕਰੇਗਾ। ਬਸ ਸੁਲੇਮਾਨ ਸਾਹਿਬ, ਇੱਕ ਗੱਲ ਹੈ, ਇੱਕ ਮਰੀਜ਼ ਚਾਹੁੰਦਾ ਹੈ ਕਿ ਇੱਧਰ ਦਵਾਈ ਗਲੇ ਤੋਂ ਲੱਥੇ ਉੱਧਰ ਆਰਾਮ ਆ ਜਾਏ, ਯਾਨੀ ਲੋਕਾਂ ਵਿੱਚ ਸਬਰ ਮੁੱਕਦਾ ਜਾ ਰਿਹਾ।
3: ਸਹਿਮਾ ਜੀ, ਇੱਕ ਗੱਲ ਤੁਸੀਂ ਵੀ ਯਾਦ ਰੱਖੋ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਦਵਾਈ ਫੌਰਨ ਆਰਾਮ ਦੇਵੇ ਉਹ ਦਵਾਈ ਠੀਕ ਨਹੀਂ ਜੀ ਹੁੰਦੀ। ਇਹੋ ਜਿਹੀ ਦਵਾਈ ਨਾਲ ਬੰਦੇ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ।
4: ਅੱਛਾ,
3: ਇਸ ਲਈ ਇਲਾਜ ਵਿੱਚ ਸਬਰ ਬਹੁਤ ਜ਼ਰੂਰੀ ਹੈ।
4: ਜੀ ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਗੋਲੀ ਅੰਦਰ ਦਮ ਜਲੰਧਰ, ਬੰਦਾ ਸਬਰ ਕਰ ਲਵੇ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾਵੇ।
3: ਬਿਲਕੁਲ
4: ਸੁਲੇਮਾਨ ਸਾਹਿਬ, ਇੱਕ ਈਮੇਲ ਅਸਾਬੀ ਦਰਦਾਂ ਬਾਰੇ ਵੇ ਜਿਹੜੀ ਸ਼ਾਹਿਦ ਮਹਿਮੂਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ 1 ਸਾਲ ਤੋਂ ਅਸਾਬੀ ਦਰਦ ਦੀ ਤਕਲੀਫ ਹੈ, ਸਾਰੇ ਜਿਸਮ ਵਿੱਚ ਦਰਦਾਂ ਹੁੰਦੀਆਂ ਨੇ, ਅੰਗਰੇਜ਼ੀ ਗੋਲੀ ਖਾਂਦਾ ਵਾਂ ਤੇ ਦਰਦ ਠੀਕ ਹੋ ਜਾਂਦੀ ਹੈ, ਤੇ ਜਿਸ ਦਿਨ ਗੋਲੀ ਨਾ ਖਾਵਾਂ ਕੋਈ ਕੰਮ ਨਹੀਂ ਕਰ ਸਕਦਾ। ਆਖਿਰ ਕਦੋਂ ਤੀਕਰ ਗੋਲੀਆਂ ਖਾਂਦਾ ਰਹਾਂ? ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
3: ਸਹਿਮਾ ਜੀ, ਇਹ ਸ਼ਹਿਦ ਭਾਈ ਨਾਲ ਵੀ ਇਹੋ ਹੀ ਮਸਲਾ ਹੈ ਕਿ ਗੋਲੀ ਖਾਂਦੇ ਨੇ ਤੇ ਫਟਾਫਟ ਦਰਦ ਖਤਮ ਹੋ ਜਾਂਦੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹੋ ਜਿਹੀ ਦਵਾਈ ਗੁਰਦੇ, ਜਿਗਰ ਤੇ ਮੇਦੇ ਦਾ ਸਤਿਆਨਾਸ਼ ਕਰ ਦਿੰਦੀ ਹੈ। ਜੇ ਇਹ ਸਾਡਾ ਇਲਾਜ ਕਰਾਉਣ ਨਾ ਤੇ ਇਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ।
4: ਬਿਲਕੁਲ ਜੀ,
3: ਕਿਉਂਕਿ ਅਸੀਂ ਇਨਸ਼ਾਅੱਲਾ ਦੇਸੀ ਜੜੀ ਬੂਟਿਆਂ ਨਾਲ ਇਲਾਜ ਕਰਨੇ ਆ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਸਹਿਮਾ ਜੀ, ਹੁਣ ਮੈਂ ਸ਼ਾਇਦ ਭਾਈ ਨੂੰ ਦਵਾ ਪਾਰਸਲ ਕਰਵਾ ਦਿਆਂਗਾ ਤੇ ਇਹ ਆਪ ਮਹਿਸੂਸ ਕਰਨਗੇ ਕਿ ਇਹਨਾਂ ਨੂੰ ਵਕਤੀ ਆਰਾਮ ਨਹੀਂ ਬਲਕਿ ਮੁਸਤਕਿਲ ਆਰਾਮ ਹੋਇਆ ਹੈ।
4: ਬਿਲਕੁਲ,
3: ਤੇ ਇਹ ਦਵਾ ਤੇ ਇਲਾਜ ਦੀ ਖੂਬੀ ਹੈ ਕਿ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰੇ।
4: ਬਿਲਕੁਲ,
3: ਇਹ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
4: ਇਨਸ਼ਾਅੱਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਤੁਹਾਡੀ ਦਵਾਈ ਤੇ ਵਾਕਈ ਜ਼ਬਰਦਸਤ ਹੁੰਦੀ ਹੈ, ਇਸ ਲਈ ਤੇ ਮੈਂ ਕਹਿੰਦੀ ਹਾਂ ਕਿ ਤੁਹਾਡੀ ਦਵਾਈ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ।
3: ਜੀ ਸਹਿਮਾ ਜੀ, ਇਸ ਚੀਜ਼ ਦਾ ਤਾਂ ਤੁਹਾਨੂੰ ਵੀ ਤਜਰਬਾ ਹੈ।
4: ਜੀ ਸੁਲੇਮਾਨ ਸਾਹਿਬ, ਮੈਂ ਤੇ ਤੁਹਾਡੀ ਦਵਾਈ ਨਾਲ ਬਹੁਤ ਇੰਟੈਲੀਜੈਂਟ ਤੇ ਸਮਾਰਟ ਹੋ ਗਈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਹਾਜ਼ਰ ਹੈ ਜਿਹੜੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰੀ ਬੇਟੀ ਜਿਹਦੀ ਉਮਰ 14 ਸਾਲ ਹੈ, ਉਹ ਬਹੁਤ ਹੀ ਮੋਟੀ ਹੋ ਗਈ ਹੈ। ਸਕੂਲ ਵਿੱਚ ਸਾਰੇ ਬੱਚੇ ਉਹਨੂੰ ਤੰਗ ਕਰਦੇ ਨੇ। ਮੈਂ ਉਹਨੂੰ ਸਿਰਫ ਡਬਲ ਰੋਟੀ, ਰਸ, ਬਿਸਕਿਟ ਤੇ ਫੁਲਕਾ ਦਿੰਦੀ ਹਾਂ, ਪਰ ਜਿਸਮ ਇਹ ਕਿ ਘਟਦਾ ਹੀ ਨਹੀਂ। ਮੈਂ ਬਹੁਤ ਪਰੇਸ਼ਾਨ ਹਾਂ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਦੇਖ ਲਓ ਇਸ ਉਮਰ ਵਿੱਚ ਮੋਟਾਪਾ।
3: ਸਹਿਮਾ, ਮੈਂ ਪਹਿਲੇ ਵੀ ਆਖਿਆ ਸੀ ਕਿ ਬਿਮਾਰੀ ਉਮਰ ਨਹੀਂ ਵੇਖਦੀ। ਬਸ ਮਾਂ ਪਿਓ ਬੱਚੇ ਨੂੰ ਮੋਟਾ ਕਰਨ ਲਈ ਬਹੁਤ ਹੀ ਖਵਾਉਂਦੇ ਨੇ ਤੇ ਜਦੋਂ ਉਹ ਮੋਟਾ ਹੋ ਜਾਂਦਾ ਹੈ ਫਿਰ ਪਰੇਸ਼ਾਨੀ ਹੋਣ ਲੱਗਦੀ ਹੈ। ਇਹਦੇ ਇਲਾਵਾ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਵੀ ਜਿਸਮ ਮੋਟਾ ਹੋ ਜਾਂਦਾ ਹੈ। ਬਹਰਹਾਲ ਸਹਿਮਾ ਜੀ, ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਭਾਵੇਂ ਬੱਚੇ ਨੂੰ ਹੋਵੇ ਤੇ ਭਾਵੇਂ ਵੱਡੇ ਨੂੰ। ਇਹਦੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ। ਸਹਿਮਾ ਜੀ, ਮੈਂ ਇਹਨਾਂ ਨੂੰ ਦਵਾਈ ਕਰ ਰਿਹਾ ਵਾਂ। ਇਨਸ਼ਾਅੱਲਾ ਇਹ ਬੱਚੇ ਨੂੰ ਦਵਾਈ ਦੇਣ ਤੇ ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ 6-7 ਹਫ਼ਤਿਆਂ ਦੇ ਵਿੱਚ ਇਨਸ਼ਾਅੱਲਾ ਇਹਨਾਂ ਦੀ ਬੱਚੀ ਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਮੋਟਾਪਾ ਜਿਹੜਾ ਇਹਨਾਂ ਦਾ ਕਾਫ਼ੀ ਹੱਦ ਤੱਕ ਘੱਟ ਜਾਵੇਗਾ
4: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਵੈਸੇ ਸੁਲੇਮਾਨ ਸਾਹਿਬ, ਛੋਟਿਆਂ ਹੁੰਦਿਆਂ ਨਾ ਮੈਂ ਵੀ ਬੜੀ ਮੋਟੀ ਸਾਂ, ਮੇਰੀ ਟੀਚਰ ਮੈਨੂੰ ਬੇਬੀ ਐਲੀਫੈਂਟ ਕਹਿੰਦੀ ਸੀ।
3: ਟੀਚਰ ਨੇ ਨਾਂ ਰੱਖਿਆ ਸੀ, ਜ਼ਾਹਿਰ ਹੈ ਕਿ ਸੋਚ ਸਮਝ ਕੇ ਕੁਛ ਰੱਖਿਆ
4: ਹੋਣਾ। ਓਹੋ, ਤੁਸੀਂ ਵੀ ਇਸੇ ਹੀ ਨਾਂ ਤੋਂ ਖੁਸ਼ ਹੋ ਰਹੇ ਹੋ। ਸੁਲੇਮਾਨ ਸਾਹਿਬ, ਇਹ ਈਮੇਲ ਜਿਹੜੀ ਹੈ ਨਾ, ਇਹ ਇੱਕ ਦੁੱਖ ਭਰੀ ਹੈ ਕਿਉਂਕਿ ਇਹ ਭਾਈ ਸਾਹਿਬ ਇਲਾਜ ਤੋਂ ਰਾਮਿਦ ਹੋ ਗਏ
3: ਨੇ।
4: ਇਹ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ 2 ਸਾਲਾਂ ਤੋਂ ਬਲੱਡ ਪ੍ਰੈਸ਼ਰ ਦੀ ਤਕਲੀਫ ਸੀ, ਹੁਣ ਮੈਨੂੰ ਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ, ਇੰਜ ਲੱਗਦਾ ਜਿਵੇਂ ਜਿਸਮ ਵਿੱਚ ਤਾਕਤ ਹੀ ਨਹੀਂ ਰਹੀ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਮੇਰੀ ਬਿਮਾਰੀ ਦਾ ਇਲਾਜ ਹੈ ਤੇ ਪਲੀਜ਼ ਮਸ਼ਵਰਾ ਦਿਓ।
3: ਸਹਿਮਾ ਜੀ, ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਬਹਰਹਾਲ ਮੇਰੇ ਭਾਈ, ਤੁਹਾਡਾ ਅਸਲ ਮਸਲਾ ਹੈ ਬਲੱਡ ਪ੍ਰੈਸ਼ਰ ਤੇ ਇਹ ਕਮਜ਼ੋਰੀ ਵੀ ਬਲੱਡ ਪ੍ਰੈਸ਼ਰ ਨਾਲ ਹੀ ਹੋਈ ਹੈ। ਭਾਈ ਜੀ, ਜਦੀਦ ਤਹਿਕੀਕ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਬਲੱਡ ਪ੍ਰੈਸ਼ਰ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨਾਲ ਸਾਬੀ ਕਮਜ਼ੋਰੀ ਹੋ ਜਾਂਦੀ ਹੈ। ਇਸ ਲਈ ਬਿਹਤਰ ਇਹੀ ਹੈ ਕਿ ਬਲੱਡ ਪ੍ਰੈਸ਼ਰ ਲਈ ਦੇਸੀ ਦਵਾਈ ਇਸਤੇਮਾਲ ਕੀਤੀ ਜਾਵੇ ਤਾਂ ਕਿ ਸਾਬੀ ਕਮਜ਼ੋਰੀ ਨਾ ਹੋਵੇ। ਮੇਰੇ ਭਾਈ, ਇਹ ਤੁਹਾਡੀ ਅਕਲਮੰਦੀ ਹੈ ਕਿ ਤੁਸੀਂ ਸ਼ਾਦੀ ਤੋਂ ਪਹਿਲਾਂ ਹੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਅਤੇ ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਅਤੇ ਕੀ ਸ਼ੂਗਰ ਨਾਲ ਹੋਣ ਵਾਲੀ ਸਾਬੀ ਕਮਜ਼ੋਰੀ ਦਾ ਵੀ ਇਲਾਜ ਹੋ ਸਕਦਾ ਹੈ। ਬਸ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਜਿਸਮ ਵਿੱਚ ਦੁਬਾਰਾ ਤਾਕਤ ਆ ਜਾਵੇਗੀ ਅਤੇ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਇਨਸ਼ਾਅੱਲਾ ਤਾਲਾ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਗੁਜ਼ਾਰੋਗੇ
4: ਇਨਸ਼ਾਅੱਲਾ ਤਾਲਾ। ਜੀ ਭਾਈ ਜੀ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ, ਹੁਣ ਤੁਸੀਂ ਫਿਕਰਮੰਦ ਨਹੀਂ ਹੋਣਾ ਅਤੇ ਪ੍ਰੋਫੈਸਰ ਸੁਲੇਮਾਨ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਰੱਬ ਨੇ ਚਾਹਿਆ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਭਾਈ ਹੋਰੀ ਜਿਨ੍ਹਾਂ ਦਾ ਨਾਂ ਹੈ ਰਊਫ ਬੇਗ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਕਹਿੰਦੇ ਨੇ ਕਿ ਮੈਂ ਆਪਣਾ ਮਸਲਾ ਤੁਹਾਨੂੰ ਆਪ ਆ ਕੇ ਦੱਸਣਾ ਚਾਹੁੰਦਾ ਵਾਂ, ਇਸੇ ਲਈ ਮੈਨੂੰ ਮੁਲਾਕਾਤ ਦਾ ਵਕਤ ਦਿਓ।
3: ਰਊਫ ਭਾਈ, ਤੁਸੀਂ ਕਿਸੇ ਵੀ ਦਿਨ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਕੋਲ ਦੁਆਖਾਨੇ 'ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
4: ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ, ਪਰ ਵਕਤ ਹਮੇਸ਼ਾ ਹੀ ਘੱਟ ਜਾਂਦਾ ਹੈ।
3: ਸਹਿਮਾ ਜੀ, ਗੱਲਾਂ ਸੁਣਦੇ ਰਹੋ ਕਿ ਸੁਣਾਉਂਦੇ ਰਹੋ,
4: ਮੁਲਾਕਾਤ ਦਾ ਵਕਤ ਦਿਓ।
3: ਰਊਫ ਭਾਈ, ਤੁਸੀਂ ਕਿਸੇ ਵੀ ਦਿਨ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਕੋਲ ਦੁਆਖਾਨੇ 'ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
4: ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ।

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ?

FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

this music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.

there's music, and then there's magic. One Above FM 101.